ਕੂੜਾ ਲਾਲਚ ਛੱਡੀਐ ਹੋ ਇੱਕ ਮਨ ਅਲਗ ਧਿਆਈਐ, ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਤੁਰਤੇ ਨਾ ਦੀ ਪਾਈਐ, ਮਤ ਥੋੜੀ ਸੇ ਉਗਵਾਈਐ, ਮਤ ਥੋੜੀ ਸੇ ਉਗਵਾਈਐ।

ਕੀ ਪੜਿਆ ਹੋਵੇ ਗੁਨਾਹਗਾਰ ਤਾਂ ਉਹ ਮਿਸਾਦ ਨਾ ਮਾਰੀਏ, ਜਿਹਾ ਕਾਲੇ ਕਾਲ ਨਾ ਦੇਵੇ ਹੋ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ, ਪੜਿਆ ਤਾਂ ਉਮੀਆਂ ਵਿਚਾਰ ਗਿਆ ਵਿਚਾਰੀਏ, ਮੋਹ ਚੱਲੇ ਸੋ ਗਿਆ ਮਾਰੀਏ, ਮੋਹ ਚੱਲੇ ਸੋ ਗਿਆ ਮਾਰ

ਪੌੜੀ ਸਤਿਗੁਰ ਬਟਵਾਰੇ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਈ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਇਥਾ ਫਿਰ।

ਕੱਪੜੇ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਸਹਿਖਰਾ ਡਰਾਵਣਾ ਕਰ ਔਗਣ ਪਛਤਾਵਣਾ ਕਰ ਔਗਣ ਪਛਤਾਵਣਾ।

ਪੌੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ, ਤਾਦਰ ਗਹਿ ਪੈਦਾ ਜਾਏ ਸੀ, ਤਾਦਰ ਗਹਿ ਪੈਦਾ ਜਾਏ ਸੀ।

ਕੁਛ ਆਪਣਾ ਜਿਸਨਾ ਹੀ ਸੋਚਣ ਕੱਢੀਏ, ਕੀਤਾ ਆਪ ਆਪਣਾ ਪਹਿਲੇ ਖਾ ਸੰਡੀਏ, ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਰਭ ਹੰਡੀਏ, ਮੰਦਾ ਕਿਸੇ ਨਾ ਆਖੀਆ ਪੜਖ ਰਹੇ ਹੋ ਬੁਝੀਏ।

लहा पर थाए हर मन वसाए।

ਮਹਾਰਾਜ ਸਮਝਾਉਂਦੇ ਨੇ ਕਿ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਜਿਹੜਾ ਅਸੀਂ ਵਪਾਰ ਕਰਨ ਵਾਸਤੇ ਆਏ ਹਾਂ ਨਾਮ ਦਾ, ਵਪਾਰ ਤਨ ਦੇ ਤਲ 'ਤੇ ਵੀ ਹੈ ਅਤੇ ਮਨ ਦੇ ਤਲ 'ਤੇ ਵੀ ਹੈ। ਜਿਹੜਾ ਅਸੀਂ ਬਾਹਰੋਂ ਵਪਾਰ ਕਰ ਰਹੇ ਹਾਂ ਸਰੀਰਕ ਤਲ 'ਤੇ, ਕੋਈ ਹੀਰੇ ਦਾ ਵਪਾਰੀ ਹੈ, ਕੋਈ ਕੱਪੜੇ ਦਾ ਹੈ, ਕੋਈ ਲੋਹੇ ਦਾ ਹੈ, ਕੋਈ ਸੋਨੇ ਦਾ ਹੈ, ਕੋਈ ਕਿਸੇ ਦਾ ਵਪਾਰੀ ਹੈ, ਕੋਈ ਕਿਸੇ ਦਾ ਵਪਾਰੀ ਹੈ, ਵੱਖ ਵੱਖ ਵਪਾਰ ਨੇ ਸਾਡੇ। ਬਾਹਰੀ ਤੌਰ 'ਤੇ ਜੇ ਅਸੀਂ ਦੇਖਾਂਗੇ, ਪਰ ਜਦੋਂ ਅਸੀਂ ਆਪਣੇ ਮਨ ਦੇ ਤਲ 'ਤੇ ਦੇਖਾਂਗੇ ਤਾਂ ਆਪਾਂ ਸਾਰੇ ਹੀ ਇੱਕੋ ਹੀ ਵਪਾਰੀ ਹਾਂ, ਉਹ ਹਾਂ ਨਾਮ ਦੇ। ਮਨ ਦੇ ਤਲ 'ਤੇ ਅਸੀਂ ਨਾਮ ਦਾ ਵਪਾਰ ਕਰਨ ਵਾਸਤੇ ਆਏ ਹਾਂ, ਨਾਮ ਦੀ ਖੱਟੀ ਖੱਟ ਕੇ ਲਿਜਾਣ ਵਾਸਤੇ ਆਏ ਹਾਂ। ਇਹ ਮਨੁੱਖਾ ਜਨਮ ਸਾਨੂੰ ਮਿਲਿਆ ਹੀ ਇਸ ਵਾਸਤੇ ਹੈ। ਇਸ ਲਈ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸੁਚੇਤ ਵੀ ਕੀਤਾ, ਧਿਆਨ ਦੇਣ ਵਾਸਤੇ ਵੀ ਆਖਿਆ, ਕਿਉਂਕਿ ਸਾਡਾ ਧਿਆਨ ਕੇਵਲ ਬਾਹਰੀ ਤੌਰ 'ਤੇ ਹੈ ਕਿ ਮੈਂ ਇਹ ਵਪਾਰ ਕਰਨਾ ਹੈ ਅਤੇ ਇੰਨਾ ਵੱਡਾ ਵਪਾਰੀ ਬਣਨਾ ਹੈ। ਪੂਰਾ ਧਿਆਨ ਸਾਡਾ ਬਾਹਰੀ ਹੈ। ਮਹਾਰਾਜ ਕਹਿੰਦੇ ਧਿਆਨ ਦੇਈਂ ਕਿਤੇ ਬਾਹਰ ਦਾ ਵਪਾਰੀ ਹੀ ਬਣਿਆ ਨਾ ਰਹਿ ਜਾਈਂ, ਤੂੰ ਮਨ ਦਾ ਵਪਾਰੀ ਹੈ ਅਤੇ ਮਨ ਦੇ ਤਲ 'ਤੇ ਵੀ ਕੁਛ ਵਪਾਰ ਕਰ। ਜਿਹੜਾ ਬਾਹਰ ਦਾ ਵਪਾਰ ਹੈ ਉਹ ਇੱਥੇ ਹੀ ਤੂੰ ਕਮਾਏਗਾ, ਇੱਥੇ ਹੀ ਖੱਟੇਗਾ, ਇੱਥੇ ਹੀ ਛੱਡ ਜਾਏਗਾ। ਕਿਸੇ ਦਾ ਮੰਨ ਲਓ ਕੋਈ ਹੀਰੇ ਦਾ ਵਪਾਰੀ ਹੈ, ਸਾਰੀ ਉਮਰ ਉਹਨੇ ਹੀਰਿਆਂ ਦਾ ਵਪਾਰ ਕੀਤਾ, ਪਰ ਜਦੋਂ ਉਹਨੇ ਸਰੀਰਕ ਚੋਲਾ ਛੱਡਣਾ ਤਾਂ ਉਹ ਜਿੰਨੇ ਵੀ ਹੀਰੇ ਨੇ ਉਹਦੇ ਨਾਲ ਥੋੜ੍ਹੀ ਜਾਣੇ ਆ, ਉਹ ਤਾਂ ਉਰਾਰ ਹੀ ਰਹਿ ਜਾਣੇ ਆ। ਕੋਈ ਕੱਪੜੇ ਦਾ ਵਪਾਰੀ ਹੈ, ਜਿੱਦਣ ਸਰੀਰ ਰੂਪੀ ਕੱਪੜਾ ਛੱਡਿਆ ਉਹ ਕੱਪੜਿਆਂ ਦੇ ਥਾਨ ਉਰੇ ਹੀ ਰਹਿ ਜਾਣੇ ਆ। ਬਾਹਰ ਦਾ ਕੀਤਾ ਵਪਾਰ ਸਾਡੇ ਨਾਲ ਨਹੀਂ ਜਾਣਾ, ਅਤੇ ਜਿਹੜਾ ਜਾਣਾ ਹੈ ਉਹ ਹੈ ਨਾਮ ਦਾ ਵਪਾਰ। ਅਸੀਂ ਇੱਥੇ ਇਹ ਨਾਮ ਦੀ ਖੱਟੀ ਖੱਟ ਕੇ ਲਿਜਾਣ ਵਾਸਤੇ ਆਏ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁੱਕਦੀ ਚੱਲੀ ਰਹਿਣ। ਇਸ ਲਈ ਮਹਾਰਾਜ ਕਹਿੰਦੇ ਤੂੰ ਵਪਾਰੀ ਬਣ, ਪਰ ਨਾਮ ਦਾ, ਨਾਮ ਦੀ ਖੱਟੀ ਖੱਟ। ਉਹ ਕਿੱਦਾਂ ਹੋਏਗਾ? ਉਹਦੇ ਲਈ ਤੈਨੂੰ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਪਏਗਾ, ਭਾਵ ਤੈਨੂੰ ਗੁਰੂ ਦੀ ਮੱਤ ਲੈਣੀ ਪਏਗੀ, ਗੁਰੂ ਮਹਾਰਾਜ ਦੀ ਸਿੱਖਿਆ ਲੈਣੀ ਪਏਗੀ, ਫਿਰ ਤੂੰ ਨਾਮ ਦਾ ਵਪਾਰੀ ਬਣ ਕੇ ਨਾਮ ਦੀ ਖੱਟੀ ਖੱਟ ਸਕਦਾ ਹੈ। ਭਾਈ ਮਨ ਸੁਖ ਲਾਹੌਰ ਦੇ ਵਿੱਚ ਵਪਾਰੀ ਹੈ। ਜਦੋਂ ਭਾਈ ਭਗੀਰਥ ਜੀ ਦੇ ਨਾਲ ਮੁਲਾਕਾਤ ਹੋਈ ਭਾਈ ਮਨ ਸੁਖ ਦੀ, ਤੇ ਭਾਈ ਭਗੀਰਥ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ, ਮਲਸੀਹਾਂ ਦੇ ਰਹਿਣ ਵਾਲੇ ਭਾਈ ਭਗੀਰਥ ਜੀ। ਉਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੇ ਵਿੱਚ ਨੇ, ਮੋਦੀਖਾਨਾ ਚਲਾਉਂਦੇ ਆ, ਤੇ ਜਦੋਂ ਭਾਈ ਭਗੀਰਥ ਜੀ ਨੇ ਜ਼ਿਕਰ ਕੀਤਾ ਤੇ ਭਾਈ ਮਨ ਸੁਖ ਨੇ ਆਖਿਆ ਵੀ ਮੈਂ ਪੀਰ ਫਕੀਰ ਗੁਰੂ ਮਹਾਤਮਾ ਬਹੁਤ ਦੇਖੇ ਨੇ, ਤੇ ਭਾਈ ਭਗੀਰਥ ਜੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਦੇਖੇ ਬਹੁਤ ਹੋਣਗੇ ਪਰ ਗੁਰੂ ਨਾਨਕ ਸਾਹਿਬ ਵਰਗਾ ਨਹੀਂ, ਇਸ ਲਈ ਇੱਕ ਵਾਰ ਆ ਕੇ ਤੂੰ ਦੀਦਾਰ ਕਰ, ਤੈਨੂੰ ਸਮਝ ਆ ਜਾਏਗੀ। ਜਦੋਂ ਭਾਈ ਮਨ ਸੁਖ ਲਾਹੌਰ ਤੋਂ ਚੱਲ ਕੇ ਸੁਲਤਾਨਪੁਰ ਆਉਂਦਾ ਅਤੇ ਮਹਾਰਾਜ ਹੱਟੀ 'ਤੇ ਬੈਠ ਕੇ ਸੌਦਾ ਤੋਲ ਰਹੇ ਆ, ਬਹੁਤ ਵੱਡੀ ਲਾਈਨ ਹੈ,
ਇਹਦੇ ਮਨ ਦੇ ਵਿੱਚ ਫੁਰਨਾ ਬਣਦਾ ਕਿ ਜੇ ਇਹ ਸਤਿਗੁਰੂ ਪੂਰੇ ਨੇ ਤਾਂ ਫਿਰ ਬਿਨ ਬੋਲਿਆਂ ਸਭ ਕੁਛ ਜਾਣਦਾ, ਮੈਨੂੰ ਬੋਲਣ ਦੀ ਲੋੜ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਇਹਦੇ ਅੰਦਰ ਦੀ ਅਵਸਥਾ ਨੂੰ ਜਾਣ ਲਿਆ ਅਤੇ ਆਵਾਜ਼ ਮਾਰ ਕੇ ਸਤਿਗੁਰੂ ਮਹਾਰਾਜ ਜੀ ਬੁਲਾਉਂਦੇ ਨੇ, ਕਹਿਣ ਲੱਗੇ ਭਾਈ ਮਨ ਸੁੱਖ, ਸਾਰੀ ਉਮਰ ਬਾਹਰ ਦਾ ਵਪਾਰ ਹੀ ਕਰਦਾ ਰਿਹਾ, ਕਿਤੇ ਅੰਦਰ ਦਾ ਵਪਾਰ ਵੀ ਕੀਤਾ। ਇੱਕਦਮ ਹੈਰਾਨ ਹੋ ਗਿਆ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ। ਸਤਿਗੁਰੂ ਮਹਾਰਾਜ ਨੇ ਕਿਹਾ, ਇਹ ਜਿਹੜੀ ਲਾਈਨ 'ਚ ਤੂੰ ਖਲੋਤਾ ਹੋਇਆ ਨਾ, ਇਹ ਬਾਹਰ ਦਾ ਸੌਦਾ ਲੈਣ ਵਾਲੇ ਨੇ, ਕੋਈ ਆਟਾ, ਕੋਈ ਦਾਲ, ਕੋਈ ਨਮਕ, ਕੋਈ ਘਿਓ, ਇਹ ਬਾਹਰ ਦਾ ਸੌਦਾ, ਪਰ ਜਿਹੜਾ ਸੌਦਾ ਤੂੰ ਲੈਣ ਆਇਆ ਇਹ ਤੇਰੀ ਲਾਈਨ ਨਹੀਂ ਹੈ, ਇਹ ਸੰਸਾਰੀਆਂ ਦੀ ਲਾਈਨ ਹੈ, ਤੇਰੀ ਲਾਈਨ ਹੈ ਭਗਤਾਂ ਵਾਲੀ, ਗੁਰਮੁਖਾਂ ਵਾਲੀ, ਇਸ ਲਈ ਤੂੰ ਇਸ ਲਾਈਨ ਵਿੱਚ ਆ ਜਿੱਥੇ ਨਾਮ ਦਾ ਸੌਦਾ ਮਿਲਦਾ, ਜਿੱਥੇ ਤੂੰ ਨਾਮ ਦਾ ਵਪਾਰੀ ਬਣਨਾ। ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ, ਖੇਪ ਮੈਨੇ ਸੌਦਾ, ਜੇ ਵਪਾਰੀ ਬਣਨਾ ਸੱਚੇ ਨਾਮ ਦਾ ਬਣੋ। ਜਿਹੜਾ ਸੌਦਾ ਆਪਾਂ ਨਾਮ ਦਾ ਇਕੱਠਾ ਕਰਨਾ ਉਹ ਸਾਡੇ ਨਾਲ ਔੜਕ ਤੱਕ ਨਿਭ ਵੀ ਜਾਵੇ। ਸਾਰੀ ਉਮਰ ਬਾਹਰ ਦੇ ਵਪਾਰੀ ਹੀ ਨਾ ਬਣੇ ਰਹਿ ਜਾਈਏ, ਔਰ ਜਦੋਂ ਵੀ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰੀਏ ਤੇ ਬਾਹਰ ਦੇ ਵਪਾਰੀ ਬਣ ਕੇ ਨਹੀਂ, ਕਿ ਵਾਹਿਗੁਰੂ ਜੀ ਅਸੀਂ ਇੰਨੀ ਸੇਵਾ ਕਰਾਂਗੇ ਤੁਸੀਂ ਸਾਨੂੰ ਇੰਨਾ ਫਲ ਦੇ ਦਿਓ, ਅਸੀਂ ਇੰਨੇ ਵਾਰ ਤੁਹਾਡੇ ਦਰ ਤੇ ਆਵਾਂਗੇ ਤੁਸੀਂ ਸਾਡੀ ਝੋਲੀ ਭਰ ਦਿਓ। ਇਹ ਬਾਹਰ ਦੇ ਵਪਾਰੀਆਂ ਦੀ ਸੋਚ ਹੈ ਵੀ ਅਸੀਂ ਇੰਨਾ ਸੌਦਾ ਦੇਵਾਂਗੇ ਤੁਸੀਂ ਉਹਦੇ ਵੱਟੇ ਸਾਨੂੰ ਆਹ ਕੁਛ ਦੇ ਦਿਓ। ਇੱਥੇ ਆਪਾਂ ਬਾਹਰ ਦੇ ਵਪਾਰੀ ਬਣ ਕੇ ਨਹੀਂ ਆਉਣਾ, ਇੱਥੇ ਆਉਣਾ ਅਸੀਂ ਸੱਚ ਵਪਾਰ ਕਰੋ ਵਪਾਰੀ, ਤੂੰ ਨਾਮ ਦਾ ਦੀ ਕਮਾਈ ਕਰ, ਤੂੰ ਸੰਗਤ ਕਰ, ਸੇਵਾ ਕਰ, ਅਤੇ ਉਹਦੀ ਮੌਜ ਹੈ ਉਹ ਤੈਨੂੰ ਕੀ ਦੇਣਾ ਚਾਹੁੰਦਾ, ਉਹਦੀ ਮੌਜ ਹੈ। ਤੂੰ ਇਹ ਨਾ ਕਹਿ ਕਿ ਵਾਹਿਗੁਰੂ ਮੈਂ ਇੰਨਾ ਪਾਠ ਕੀਤਾ ਅਤੇ ਮੈਨੂੰ ਇੰਨਾ ਫਲ ਦੇ ਦਿਓ, ਮੈਂ ਇੰਨੀ ਸੇਵਾ ਕੀਤੀ, ਜਾਂ ਮੈਂ ਇੰਨੇ ਦਿਨ ਉੱਠ ਕੇ ਤੁਹਾਡੇ ਦਰ 'ਤੇ ਆਵਾਂ ਅਤੇ ਮੈਨੂੰ ਆਹ ਫਲ ਜਿਹੜਾ ਉਹ ਤੁਸੀਂ ਦੇ ਦਿਓ। ਅਤੇ ਜੇ ਉਹ ਮਨ ਦੀ ਇੱਛਾ ਪੂਰੀ ਨਾ ਹੋਈ ਇਹਦਾ ਮਤਲਬ ਫਿਰ ਅਸੀਂ ਦਰ ਬਦਲ ਲਾਂਗੇ, ਫਿਰ ਅਸੀਂ ਕਹਾਂਗੇ ਮੈਂ ਆਪਣਾ ਵਪਾਰ ਕਿਤੇ ਹੋਰ ਕਰਦਾ, ਕਿਉਂਕਿ ਇੱਥੇ ਤਾਂ ਜੋ ਮੈਂ ਮੰਗਿਆ ਉਹ ਮਿਲਿਆ ਨਹੀਂ। ਇੱਥੇ ਸਾਨੂੰ ਨਾਮ ਦੀ ਕਮਾਈ ਕਰਨੀ ਹੈ, ਪਰ ਫਲ ਜਿਹੜਾ ਉਹ ਵਾਹਿਗੁਰੂ 'ਤੇ ਛੱਡ ਦਿਓ ਵੀ ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਮੇਰੀ ਝੋਲੀ 'ਚ ਫਲ ਪਾ ਦਿਓ, ਕਿਉਂਕਿ ਮੈਂ ਨਾਮ ਦਾ ਵਪਾਰੀ ਬਣ ਕੇ ਆਇਆ, ਮੈਂ ਉਹ ਸੌਦਾ ਲੈਣ ਆਇਆ ਜਿਹੜਾ ਉਸ ਮਾਲਕ ਦੇ ਘਰ ਤੱਕ, ਨਿੱਜ ਘਰ ਤੱਕ ਮੇਰਾ ਇਹ ਸੌਦਾ ਨਾਮ ਦਾ ਨਿਭ ਜਾਏ। ਪਰ ਐਸੇ ਵਪਾਰੀ ਵਿਰਲੇ ਹੁੰਦੇ ਨੇ, ਮਾਇਆਵੀ ਪਦਾਰਥਾਂ ਵਾਲੇ ਤਾਂ ਬਹੁਤ ਨੇ, ਸੌਦਾ ਕਰਨ ਵਾਲੇ ਤਾਂ ਬਹੁਤ ਨੇ ਵੀ ਵਾਹਿਗੁਰੂ ਜੀ ਜੇ ਤੁਸੀਂ ਮੇਰੀ ਆਹ ਇੱਛਾ ਪੂਰੀ ਕਰ ਦਿਓ ਤਾਂ ਮੈਂ ਇੰਨੇ ਅਖੰਡ ਪਾਠ ਸਾਹਿਬ ਕਰਾਵਾਂਗਾ, ਸੌਦਾ ਹੈ ਨਾ, ਮੇਰੀ ਆਹ ਇੱਛਾ ਪੂਰੀ ਕਰ ਦਿਓ ਅਤੇ ਮੈਂ ਇੰਨੀ ਸੇਵਾ ਜਿਹੜੀ ਆ ਉਹ ਲੈ ਕੇ ਆਵਾਂਗਾ। ਅਸੀਂ ਇਸ ਤਰ੍ਹਾਂ ਆ ਰਹੇ ਹਾਂ, ਪਰ ਜਿਹੜਾ ਵਪਾਰੀ ਨਾਮ ਦਾ ਬਣਨਾ ਅਸੀਂ, ਮਹਾਰਾਜ ਕਹਿੰਦੇ ਉੱਥੇ ਤਾਂ ਉਹ ਆਪਣਾ ਆਪਾ ਸਮਰਪਿਤ ਕਰ ਦਿੰਦਾ ਹੈ, ਵਾਹਿਗੁਰੂ ਇਹ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ ਹੈ, ਮੈਂ ਤਾਂ ਨਾਮ ਦੀ ਖੱਟੀ ਖੱਟਣਾ ਆ, ਜੋ ਤੁਹਾਨੂੰ ਪਾਉਂਦਾ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੇਰੀ ਝੋਲੀ ਵਿੱਚ ਉਹ ਦਾਤ ਬਖਸ਼ਿਸ਼ ਖੈਰ ਪਾ ਦਿਓ। ਭਾਈ ਮਨ ਸੁੱਖ, ਮਹਾਰਾਜ ਜੀ ਕਹਿੰਦੇ ਤੇਰੀ ਆ ਲਾਈਨ ਨਹੀਂ,
ਇਹ ਸੰਸਾਰੀਆਂ ਦੀ ਲਾਈਨ ਹੈ, ਇਹ ਮਾਇਆਵੀ ਪਦਾਰਥਾਂ ਨੂੰ ਮੰਗਣ ਵਾਲਿਆਂ ਦੀ ਲਾਈਨ ਹੈ, ਤੇਰੀ ਲਾਈਨ ਹੈ ਨਾਮ ਦੇ ਵਪਾਰੀ ਦੀ। ਇਸ ਲਈ ਤੂੰ ਗੁਰਮੁਖਾਂ ਦੀ ਲਾਈਨ ਦੇ ਵਿੱਚ ਆ। ਭਗਤਾਂ ਅਤੇ ਸੰਸਾਰੀਆਂ ਦਾ ਮੇਲ ਨਹੀਂ ਹੈ ਨਾ, ਭਗਤਾਂ ਦਾ ਰਸਤਾ ਹੋਰ ਹੈ, ਸੰਸਾਰੀਆਂ ਦਾ ਹੋਰ ਹੈ। ਬਾਹਰ ਦੇ ਵਪਾਰੀਆਂ ਦਾ ਦੀ ਚਾਲ ਹੋਰ ਹੈ, ਭਗਤਾਂ ਗੁਰਮੁਖਾਂ ਦੀ ਚਾਲ ਹੋਰ ਹੈ, ਜੀਵਨ ਜਿਉਣ ਦਾ ਤਰੀਕਾ ਵੱਖਰਾ ਵੱਖਰਾ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਪਏ ਆ, ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਸਭ ਵਪਾਰ ਭਲਾ, ਗੁਰਮੁਖ ਖੱਖੇ ਨੂੰ ਸਿਹਾਰੀ, ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਰਾਹੀਂ, ਕਿਉਂਕਿ ਜਿਹੜਾ ਵਪਾਰ ਦੁਨਿਆਵੀ ਦੇ ਉਹਦੇ ਵਾਸਤੇ ਗੁਰੂ ਦੀ ਲੋੜ ਨਹੀਂ, ਤੁਸੀਂ ਵਪਾਰ ਕਰੋ ਆਪੋ ਆਪਣਾ ਜਿਹੜਾ ਕਰਦੇ ਹੋ, ਪਰ ਜਿਹੜਾ ਨਾਮ ਦਾ ਵਪਾਰ ਹੈ ਉੱਥੇ ਗੁਰੂ ਦੀ ਲੋੜ ਹੈ, ਉੱਥੇ ਸਾਨੂੰ ਗੁਰੂ ਦੀ ਲੋੜ ਹੈ, ਕਿਉਂਕਿ ਉਹ ਗੁਰੂ ਤੋਂ ਬਿਨਾਂ ਨਹੀਂ ਹੋਣਾ। ਗੁਰਮੁਖ ਪਹਿਲਾਂ ਗੁਰੂ ਦੇ ਸਨਮੁਖ ਹੋਣਾ ਪੈਣਾ ਹੈ, ਗੁਰੂ ਦੇ ਰਾਹੀਂ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ, ਫਿਰ ਵਪਾਰ ਕਰੋ। ਇਹ ਭਲਾ ਹੈ, ਇਹ ਸਾਡੇ ਵਾਸਤੇ ਚੰਗਾ ਹੈ, ਇਹ ਮਾੜਾ ਨਹੀਂ, ਇਹਦੇ 'ਚ ਘਾਟਾ ਨਹੀਂ ਪਏਗਾ। ਇਹ ਵਪਾਰ ਜਿਹੜਾ ਅਸੀਂ ਨਾਮ ਦਾ ਕਰਨਾ ਨਾ, ਇਹਦੇ ਵਿੱਚ ਘਾਟਾ ਨਹੀਂ ਪਏਗਾ, ਇਹਦੇ 'ਚ ਤੋਟ ਨਹੀਂ ਆਏਗੀ। ਇਹ ਨਾਮ ਦੀ ਜਿਹੜੀ ਖੱਟੀ ਆਪਾਂ ਖੱਟਣੀ ਹੈ। ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਮਹਾਰਾਜ ਕਹਿੰਦੇ ਜਿਹੜੀ ਨਾਮ ਦੀ ਖੱਟੀ ਤੂੰ ਖੱਟਣੀ ਹੈ ਨਾ, ਇਹਦੇ ਵਿੱਚ ਤੋਟ ਨਹੀਂ ਹੈ। ਤੂੰ ਜੋ ਕਮਾਈ ਤੂੰ ਕਰੇਗਾ ਉਹ ਤੂੰ ਆਪ ਵੀ ਖਰਚ ਅਤੇ ਦੂਜਿਆਂ ਨੂੰ ਵੀ ਖਰਚਾ, ਫਿਕਰ ਨਾ ਕਰੀਂ, ਕਿਉਂਕਿ ਤੇਰਾ ਖਜ਼ਾਨਾ ਖਾਲੀ ਨਹੀਂ ਹੋਏਗਾ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿਹੜਾ ਤੈਨੂੰ ਇਹ ਨਾਮ ਦੀ ਕਮਾਈ ਦਾ ਧਨ ਮਿਲਣਾ ਨਾ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਸ ਲਈ ਫਿਕਰ ਨਾ ਕਰ, ਤੇਰਾ ਨਿਤਨੇਮ ਕੋਈ ਖੋਣ ਨਹੀਂ ਲੱਗਾ, ਜਾਂ ਨਿਤਨੇਮ ਕੀਤਾ ਤਾਂ ਤੈਨੂੰ ਘਾਟਾ ਨਹੀਂ ਪੈਣ ਲੱਗਾ। ਜੋ ਸਾਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਨੂੰ ਮਰਿਆਦਾ ਦੱਸੀ ਹੈ, ਨਿਤਨੇਮ ਬਾਰੇ ਦੱਸਿਆ, ਅੰਮ੍ਰਿਤ ਵੇਲੇ ਦੀ ਕਮਾਈ ਵਾਸਤੇ ਦੱਸਿਆ ਹੈ, ਅਸੀਂ ਉਹ ਰਸਤੇ ਤੁਰੀਏ, ਕਿਉਂਕਿ ਆਏ ਦਿਨ ਕੋਈ ਨਾ ਕੋਈ ਨਵੀਂ ਵਿੱਧ ਬਣਾ ਕੇ ਸਾਹਮਣੇ ਰੱਖ ਦਿੰਦਾ, ਅਸੀਂ ਗੁਰੂ ਦਾ ਦਰ ਛੱਡ ਕੇ ਤੁਰ ਪੈਂਦੇ ਹਾਂ। ਮਗਰ ਜੋ ਮਰਜ਼ੀ ਹੋ ਜਾਏ, ਅਸੀਂ ਗੁਰੂ ਮਹਾਰਾਜ ਦਾ ਦਿੱਤਾ ਉਪਦੇਸ਼ ਨਹੀਂ ਛੱਡਣਾ। ਗੁਰੂ ਮਹਾਰਾਜ ਨੇ ਜੋ ਸਾਨੂੰ ਸਿਸਟਮ ਬਣਾ ਕੇ ਦਿੱਤਾ ਹੈ, ਉਹਦੇ ਮੁਤਾਬਕ ਚੱਲਾਂਗੇ ਅਤੇ ਖੱਟੀ ਖੱਟ ਲਾਂਗੇ। ਮਹਾਰਾਜ ਜੀ ਕਹਿੰਦੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੈ ਉੱਠ, ਹਰ ਨਾਮ ਧਿਆਵੈ ਉੱਦਮ ਕਰੈ ਭਲਕੈ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਗੁਰਮੁਖ ਸਭ ਵਪਾਰ ਭਲਾ ਜੇ ਸਹਿਜੇ ਕੀਜੈ ਰਾਮ। ਆਹ ਵਪਾਰ ਜਿਹੜਾ ਨਾ, ਇਹ ਸਹਿਜੇ ਹੋਣਾ, ਇਹ ਉਤਾਵਲੇਪਨ ਕਾਲੇਪਨ ਦੇ ਵਿੱਚ ਨਹੀਂ ਹੈ। ਪਰ ਅਸੀਂ ਜਿਹੜਾ ਨਾਮ ਦੀ ਕਮਾਈ ਕਰ ਰਹੇ ਹਾਂ ਉਹ ਸਹਿਜੇ ਸਹਿਜੇ ਹੈ। ਪਾਠ ਕਰੋ ਬੜੇ ਟਿਕਾ ਕੇ, ਸਹਿਜ ਨਾਲ ਕਰੋ, ਪ੍ਰੇਮ ਨਾਲ ਭਿੱਜ ਕੇ ਕਰੋ। ਪਰ ਅਸੀਂ ਤਾਂ ਇੱਦਾਂ ਕਰ ਰਹੇ ਜਿਵੇਂ ਕੋਈ ਮਗਰ ਲੱਗਾ ਹੁੰਦਾ ਸਾਡੇ, ਵੀ ਫਾੜੀ ਨਾ ਲਵੇ ਕਿਤੇ, ਦੌੜ ਲੱਗੀ ਹੋਈ ਹੈ। ਕਈ ਬੜੇ ਚਾਓ ਨਾਲ ਸੁਣਾਉਂਦੇ ਆ, ਬੜੇ ਚਾਓ ਨਾਲ, ਫਕਰ ਨਾਲ, ਜਿਵੇਂ ਬਹੁਤ ਚੰਗੀ ਗੱਲ ਹੈ। ਕਹਿੰਦੇ ਜੀ ਉਹ ਤਾਂ ਇੱਕ ਘੰਟੇ ਦੇ ਵਿੱਚ ਇੰਨਾ ਪਾਠ ਕਰਦਾ, ਮੈਂ ਤਾਂ 45 ਮਿੰਟਾਂ 'ਚ ਕਰ ਲੈਂਦਾ। ਉਹ ਕਹਿੰਦਾ ਜੀ ਇਹ 45 ਮਿੰਟਾਂ 'ਚ ਮੈਨੂੰ ਤਾਂ 30 ਮਿੰਟ ਹੀ ਲੱਗਦੇ ਆ, ਅਸੀਂ ਕਿਹੜੇ ਚੱਕਰਾਂ 'ਚ ਪੈ ਗਏ, ਫਿਰ ਸਹਿਜ ਕਿੱਥੇ ਆਏਗਾ। ਅਸੀਂ ਤਾਂ ਸਹਿਜ ਸਹਿਜ ਨਾਲ ਸਹਿਜੇ
ਆਪਣੇ ਅੰਦਰ ਟਿਕਾ ਬਣਾ ਕੇ ਨਾਮ ਦੀ ਕਮਾਈ ਕਰਨੀ ਸੀ, ਪਰ ਅਸੀਂ ਤਾਂ ਦੌੜ ਲਾਉਣੀ ਸ਼ੁਰੂ ਕਰਤੀ, ਇੱਕ ਦੂਜੇ ਤੋਂ ਅੱਗੇ ਲੰਘਣਾ ਸ਼ੁਰੂ ਕਰਤਾ। ਉਹਨੇ ਦੋ ਕੀਤੇ, ਮੈਂ ਤਿੰਨ ਕਰਨੇ, ਉਹਨੇ ਚਾਰ ਕੀਤੇ, ਮੈਂ ਪੰਜ ਕਰਨੇ। ਅਸੀਂ ਦੌੜ ਨਹੀਂ ਲਾਉਣੀ, ਅਸੀਂ ਤਾਂ ਸਹਿਜੇ ਸਹਿਜੇ ਸਹਿਜੇ ਸਹਿਜੇ ਇਹ ਨਾਮ ਦੀ ਕਮਾਈ ਕਰਨੀ ਹੈ, ਨਾਮ ਦੀ ਖੱਟੀ ਖੱਟਣੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਕਿਹਾ, ਜੱਤ ਪਹਾਰਾ ਧੀਰਜ ਸੁਨਿਆਰ। ਸੁਨਿਆਰ ਦਾ ਜ਼ਿਕਰ ਕੀਤਾ ਨਾ ਉਹਦੇ 'ਚ, ਉਹ ਜਿਹੜਾ ਗਹਿਣੇ ਘੜਦਾ ਉਹਦੇ ਵਿੱਚ ਸਹਿਜ ਹੁੰਦਾ ਹੈ। ਜੇ ਉਹ ਧੀਰਜ ਨਾ ਹੋਵੇ, ਸਹਿਜ ਨਾ ਹੋਵੇ, ਕਦੇ ਸੁਨਿਆਰ ਚੰਗਾ ਗਹਿਣਾ ਨਹੀਂ ਤਿਆਰ ਕਰ ਸਕਦਾ। ਉਹਦੇ ਅੰਦਰ ਟਿਕਾ ਹੋਣਾ ਬੜਾ ਜ਼ਰੂਰੀ ਹੈ। ਉਹ ਉਤਾਵਲੇਪਨ 'ਚ ਜਾਂ ਕਾਹਲੀ ਕਾਹਲੀ ਕਦੇ ਵੀ ਉਹ ਸੋਨੇ ਦਾ ਗਹਿਣਾ ਨਹੀਂ ਤਿਆਰ ਕਰ ਸਕਦਾ, ਉਹਨੂੰ ਸ਼ਿੰਗਾਰ ਨਹੀਂ ਦੇ ਸਕਦਾ। ਇਸ ਲਈ ਸਹਿਜ, ਅਤੇ ਕਬੀਰ ਸਾਹਿਬ ਦੇ ਬਚਨ ਆਪਾਂ ਕਿੰਨੀ ਵਾਰ ਸਾਂਝੇ ਕੀਤੇ ਆ, ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਅਤੇ ਸਹਿਜ ਅੰਦਰ ਆਵੇ ਨਾ ਫਿਰ ਫਾਇਦਾ ਕੀ ਹੈ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ। ਕਬੀਰ ਸਾਹਿਬ ਤਾਂ ਸਿੱਧਾ ਕਹਿ ਰਹੇ ਆ, ਅਸੀਂ ਜਦੋਂ ਕਹੀਏ ਤਾਂ ਕਹਿੰਦੇ ਸਾਡੀ ਭਾਵਨਾ ਤੋੜਦੇ ਹੋ, ਸਾਡੀ ਸ਼ਰਧਾ ਖਤਮ ਕਰਦੇ ਹੋ, ਸਾਨੂੰ ਪਾਠ ਤੋਂ ਰੋਕਦੇ ਹੋ। ਨਹੀਂ, ਰੋਕਦੇ ਨਹੀਂ ਆ, ਸਗੋਂ ਇੱਕ ਗੱਲ ਸਮਝਾਈ ਹੈ ਵੀ ਸਹਿਜ ਹੋਣਾ ਜ਼ਰੂਰੀ ਹੈ ਜੇ ਆਹ ਖੱਟੀ ਨਾਮ ਦੀ ਖੱਟਣੀ ਹੈ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਪਜੀ ਸਾਹਿਬ ਦੀ 38 ਪੌੜੀਆਂ ਅਸੀਂ ਕਦੋਂ ਪੜ੍ਹ ਗਏ ਹਾਂ, ਪਤਾ ਹੀ ਨਹੀਂ ਲੱਗਦਾ। ਪਹਿਲੀ ਪੌੜੀ ਸਹਿਜ ਦੇ ਨਾਲ ਅਸੀਂ ਉਹਦਾ ਪਾਠ ਕਰਕੇ ਤੁਰਨਾ, ਸਹਿਜੇ ਸਹਿਜੇ ਤੁਰਨਾ ਸੀ, ਫਿਰ ਕਿੱਥੇ ਪਹੁੰਚਣਾ ਸੀ। ਜਿਨ ਕੋ ਨਦਰ ਕਰਮ ਤਿੰਨਕਾਰ ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਤੂੰ ਗੁਰੂ ਮਹਾਰਾਜ ਦੇ ਚਰਨੀ ਲੱਗ, ਔਰ ਆਹ ਜਿਹੜਾ ਵਪਾਰ ਹੈ ਤੇਰੇ ਵਾਸਤੇ ਭਲਾ ਹੈ, ਚੰਗਾ ਹੈ, ਤੇਰੇ ਭਲੇ ਵਾਸਤੇ ਹੈ। ਜੇ ਸਹਿਜੇ ਕੀਜੇ ਰਾਮ, ਜੇ ਇਹਨੂੰ ਸਹਿਜ ਨਾਲ ਕੀਤਾ ਜਾਵੇ ਤਾਂ। ਸਹਿਜ ਹੋਣਾ ਬੜਾ ਜ਼ਰੂਰੀ ਹੈ, ਟਿਕਾ। ਮਨ ਵਿੱਚ ਫੁਰਨੇ ਚੱਲ ਰਹੇ ਹੁੰਦੇ ਆ, ਉੱਧਰੋਂ ਰਸਨਾ ਤੋਂ ਪਾਠ ਚੱਲ ਰਿਹਾ ਹੁੰਦਾ, ਮਨ ਚੰਚਲ ਬਣ ਕੇ ਦੌੜ ਰਿਹਾ ਹੁੰਦਾ, ਸਹਿਜ ਕਿੱਥੇ ਹੈ? ਮਨ ਤਾਂ ਟਿਕਿਆ ਹੀ ਨਹੀਂ, ਇਹ ਚੰਚਲ ਬਣ ਕੇ ਦੌੜਿਆ ਹੀ ਫਿਰਦਾ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਕਦੇ ਕੋਈ ਫੁਰਨਾ ਕਦੇ ਕੋਈ ਫੁਰਨਾ, ਪਰ ਬਾਹਰੋਂ ਪਾਠ ਚੱਲ ਰਿਹਾ, ਨਾਮ ਦੀ ਕਮਾਈ ਹੋ ਰਹੀ ਹੈ, ਪਰ ਸਹਿਜ ਨਹੀਂ ਹੈ ਨਾ। ਜਿਵੇਂ ਅੱਜ ਬਾਹਰ ਦੀ ਦੌੜ ਲੱਗੀ, ਬੰਦਾ ਮਿਹਨਤ ਨਹੀਂ ਕਰਨਾ ਚਾਹੁੰਦਾ, ਬਸ ਕਹਿੰਦਾ ਰਾਤੋ ਰਾਤ ਹੀ ਮੈਂ ਅਮੀਰ ਹੋ ਜਾਂ, ਰਾਤੋ ਰਾਤ ਹੀ, ਰਾਤ ਸੋਵਾਂ ਅਤੇ ਸਵੇਰੇ ਉੱਠਾਂ ਅਤੇ ਲੱਖਪਤੀ ਕਰੋੜਪਤੀ ਅਰਬਪਤੀ ਬਣ ਜਾਂ। ਅਤੇ ਸਾਡਾ ਵੀ ਇਹੀ ਹਾਲ ਹੈ ਵੀ ਇੱਧਰੋਂ ਪਾਠ ਕਰਾਂ ਅਤੇ ਇੱਧਰੋਂ ਝੋਲੀਆਂ ਭਰ ਜਾਣ, ਬਸ। ਸਹਿਜ ਚਾਹੀਦਾ, ਕਿਸਾਨ ਵਿੱਚ ਸਹਿਜ ਹੁੰਦਾ ਹੈ, ਉਹ ਨਹੀਂ, ਉਹ ਹੱਲ ਵੀ ਜਦੋਂ ਚਲਾਉਂਦਾ, ਪਾਣੀ ਸਿੰਚਦਾ, ਖਾਦ ਪਾਉਂਦਾ, ਖੇਤੀ ਕਰਦਾ, ਅਤੇ ਕਾਲੇਪਨ ਦੇ ਵਿੱਚ ਨਹੀਂ ਕਰਦਾ ਵੀ ਫਟਾਫਟ ਦੌੜ ਕੇ ਗਿਆ ਅਤੇ ਜਾ ਕੇ ਵਾਹੀ ਕਰਕੇ ਆਇਆ ਅਤੇ ਬੀਜ ਪਾ ਕੇ ਆ ਗਿਆ, ਫਿਰ ਫਸਲ ਥੋੜ੍ਹੀ ਹੋਣੀ ਹੈ। ਸਹਿਜ ਚਾਹੀਦਾ ਉਹਦੇ 'ਚ, ਸਹਿਜੇ ਸਹਿਜੇ ਉਹ ਜਦੋਂ ਖੇਤੀ ਕਰਦਾ ਅਤੇ ਉਹਦਾ ਉਹਨੂੰ ਫਲ ਵੀ ਚੰਗਾ ਮਿਲਦਾ। ਅਤੇ ਅੱਜ ਕੀ ਹੈ, ਅੱਜ ਤੁਸੀਂ ਬੀਜ ਪਾਓ, ਸਪਰੇ ਕਰ ਦਿਓ, ਕੱਲ੍ਹ ਨੂੰ ਪੁੰਗਰੇਗਾ, ਫਿਰ ਦਵਾਈ ਸਪਰੇ ਕਰ ਦਿਓ, ਉਹ ਤਿਆਰ ਹੋ ਗਿਆ ਅਤੇ ਵੇਚ ਦਿਓ। ਅਸੀਂ ਤਾਂ ਜ਼ਹਿਰ ਵੇਚ ਰਹੇ ਹਾਂ, ਸਹਿਜ ਨਹੀਂ ਹੈ ਨਾ। ਕੁਦਰਤੀ ਤੌਰ 'ਤੇ ਫਲ ਕਿੱਥੇ ਪੱਕ ਰਿਹਾ ਦੱਸੋ? ਕੁਦਰਤੀ ਤੌਰ 'ਤੇ ਫਲ ਨਾ ਪੱਕ ਰਿਹਾ ਅਤੇ ਨਾ ਰਸ ਕੁਦਰਤੀ ਭਰ ਰਿਹਾ, ਜ਼ਹਿਰ ਹੀ ਭਰ ਰਹੇ ਹਾਂ। ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਫਲ ਮਹੀਨੇ 'ਚ ਤਿਆਰ ਹੋਣਾ ਉਹ ਦੋ ਦਿਨ 'ਚ ਹੀ ਤਿਆਰ ਹੋ ਜਾਏ, ਅਤੇ ਜਿਹੜਾ ਦੋ ਦਿਨ 'ਚ ਹੋਣਾ ਉਹ ਇੱਕ ਦਿਨ 'ਚ ਹੀ ਤਿਆਰ ਹੋ ਜਾਏ, ਅਤੇ ਉਹ ਕਿੱਦਾਂ ਹੋਏਗਾ? ਉਹਦੇ 'ਚ ਜ਼ਹਿਰ ਭਰ ਰਹੇ ਹਾਂ, ਕੈਮੀਕਲ ਭਰ ਰਹੇ ਹਾਂ, ਕੁਦਰਤ ਨਾਲ ਵੀ ਖਿਲਵਾੜ ਕਰ ਰਹੇ ਹਾਂ ਔਰ ਆਪਣੇ ਨਾਲ ਵੀ ਅਸੀਂ ਖਿਲਵਾੜ ਕਰ ਰਹੇ ਹਾਂ। ਹੋਣਾ ਕੀ ਹੈ,
ਨੁਕਸਾਨ ਜ਼ਹਿਰ ਹੀ ਵੰਡੀ ਜਾ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਸਪਰੇ ਕਰ ਕਰਕੇ, ਕਿਉਂਕਿ ਅਸੀਂ ਵੀ ਉਹਦੇ ਆਦੀ ਹੋ ਚੁੱਕੇ ਹਾਂ। ਇਹ ਮਿਲਾਵਟੀ ਜ਼ਹਿਰੀਲੇ ਪਦਾਰਥ ਭੋਜਨ ਫਲ ਖਾ ਖਾ ਕੇ ਸਾਡਾ ਪਾਚਨ ਸ਼ਕਤੀ ਵੀ ਉੱਦਾਂ ਦੀ ਹੋ ਗਈ। ਹੁਣ ਜੇ ਕਿਤੇ ਸਾਨੂੰ ਕੁਦਰਤ ਨਾਲ ਪੱਕਿਆ ਫਲ ਮਿਲ ਜਾਏ ਤਾਂ ਸੱਚ ਜਨ ਹਜ਼ਮ ਨਹੀਂ ਹੋਏਗਾ, ਕਿਉਂਕਿ ਸ਼ਕਤੀ ਘੱਟ ਗਈ ਹੈ ਨਾ, ਪਾਚਨ ਸ਼ਕਤੀ ਨਹੀਂ ਰਹੀ, ਪੇਟ ਖਰਾਬ ਹੋ ਜਾਏਗਾ। ਇੱਥੋਂ ਹੀ ਅੰਦਾਜ਼ਾ ਲਾ ਲਓ, ਝੂਠ ਦਾ ਵਪਾਰ ਕਰੀ ਜਾ ਰਹੇ ਹਾਂ, ਕੂੜ ਦਾ ਵਪਾਰ, ਅਤੇ ਸੱਚ ਹਜ਼ਮ ਕਿੱਥੇ ਹੋਣਾ? ਸੱਚ ਹਜ਼ਮ ਹੀ ਨਹੀਂ ਹੋਣਾ। ਮਹਾਰਾਜ ਨੇ ਸੱਚ ਦਾ ਵਪਾਰੀ ਬਣਾਇਆ, ਅਤੇ ਸੱਚ ਦੇ ਵਪਾਰੀ ਲਈ ਸਚਿਆਰ ਹੋਣਾ ਪੈਣਾ, ਅਤੇ ਅਸੀਂ ਕੁੜਿਆਰ ਬਣ ਕੇ ਸੱਚ ਦਾ ਵਪਾਰ ਕਰ ਨਹੀਂ ਸਕਦੇ, ਕਿਉਂਕਿ ਕੁੜਿਆਰ ਨੂੰ ਸੱਚ ਚੰਗਾ ਨਹੀਂ ਲੱਗਣਾ। ਇਸ ਲਈ ਕੁੜਿਆਰ ਕੁੜਿਆਰੀ ਜਾਏ ਰਲੇ, ਉਹ ਕੂੜ ਵਿੱਚ ਹੀ ਰਹਿਣਾ ਪਸੰਦ ਕਰੇਗਾ, ਕੂੜ ਦਾ ਵਪਾਰੀ ਕਰੇਗਾ, ਕਿਉਂਕਿ ਉਹਨੂੰ ਚੰਗਾ ਹੀ ਇਹ ਲੱਗਦਾ। ਪਰ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਚਿਆਰ ਗੁਰੂ ਕੋਲ ਬੈਠੇ ਆ, ਕਿਉਂਕਿ ਅਸੀਂ ਸੱਚ ਦਾ ਵਪਾਰ ਕਰਨਾ ਹੈ, ਸੱਚ ਦੇ ਵਪਾਰੀ ਬਣਨਾ ਹੈ, ਅਸੀਂ ਸੱਚ ਦਾ ਸੌਦਾ ਇਕੱਠਾ ਕਰਕੇ ਲੈ ਕੇ ਜਾਣਾ ਹੈ। ਵਣਜ ਕਰੋ ਵਣ ਜਾ ਰਿਹੋ ਵੱਖਰ ਲਿਹੋ, ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਉਹਦੇ ਲਈ ਸਚਿਆਰ ਹੋਣਾ ਪੈਣਾ, ਸਚਿਆਰ ਹੀ ਸਤਿਗੁਰੂ ਕੋਲ ਬੈਠ ਸਕਦਾ, ਕਿਉਂਕਿ ਗੁਰੂ ਮਹਾਰਾਜ ਨੇ ਸੱਚੀ ਗੱਲ ਕਰਨੀ ਹੈ, ਇਹਦੇ 'ਚ ਕੋਈ ਝੂਠ ਨਹੀਂ, ਕੋਈ ਫਰੇਬ ਨਹੀਂ, ਕੋਈ ਧੋਖਾ ਨਹੀਂ। ਜੋ ਸੌਦਾ ਨਾਮ ਦਾ ਹੈ ਉਹੀ ਮਿਲਣਾ, ਇਹ ਨਹੀਂ ਦਿਖਾਇਆ ਕੁਝ ਹੈ ਅਤੇ ਦਿੱਤਾ ਕੁਛ ਹੈ। ਕੀ ਹੁੰਦਾ ਸੰਸਾਰ 'ਚ, ਦਿਖਾਇਆ ਕੁਛ ਜਾਂਦਾ, ਦਿੱਤਾ ਕੁਛ ਹੋਰ ਜਾਂਦਾ, ਘਰ ਆ ਕੇ ਸੌਦਾ ਨਿਕਲਦਾ ਕੁਛ ਹੋਰ ਹੈ, ਇਹੀ ਕੁਛ ਹੈ। ਪਰ ਇੱਥੇ ਸੱਚ ਦਾ ਸੌਦਾ ਮਹਾਰਾਜ ਕਹਿੰਦੇ ਜਿਵੇਂ ਧੁਰ ਤੋਂ ਆਇਆ ਨਾ ਇਹ ਨਾਮ ਦਾ ਸੌਦਾ, ਧੁਰ ਤੋਂ ਉਵੇਂ ਹੀ ਤੁਹਾਨੂੰ ਦੇ ਦਿੱਤਾ ਹੈ, ਪਰ ਉਹ ਤਾਂ ਹਜ਼ਮ ਹੋਏਗਾ ਜੇ ਤੁਸੀਂ ਸਚਿਆਰ ਬਣੋਗੇ। ਕੁੜਿਆਰ ਨੂੰ ਨਹੀਂ ਆਉਣਾ, ਸੱਚੀ ਬਾਣੀ ਕੁੜਿਆਰ ਨੂੰ ਕਿੱਥੇ ਚੰਗੀ ਲੱਗਦੀ ਹੈ। ਇਹ ਸਚਿਆਰ ਨੂੰ ਹੀ ਸੱਚੀ ਬਾਣੀ ਮਿੱਠੀ ਲੱਗੇਗੀ, ਤੇ ਕਿ ਕੁੜਿਆਰ ਨੂੰ ਤੇ ਬਾਣੀ ਕੌੜੀ ਲੱਗਦੀ ਹੈ, ਉਹ ਸੌਦਾ ਕਿੱਥੋਂ ਲੈ ਲੇਗਾ, ਉਹ ਨਾਮ ਦਾ ਵਪਾਰੀ ਕਿੱਥੋਂ ਬਣ ਜਾਏਗਾ। ਸਚਿਆਰ ਹੋਣਾ ਪੈਣਾ ਪਹਿਲਾਂ, ਸਾਨੂੰ ਸੱਚ ਨਾਲ ਜੁੜਨ ਲਈ ਆਪਣਾ ਆਚਰਣ ਬਣਾਉ, ਆਚਰਣ ਤਾਂ ਮੈਲਾ ਹੋਏ ਗੁਰੂ ਮੇਰਾ, ਪਹਿਲਾਂ ਧੋ ਆਪਣੇ ਮਨ ਨੂੰ ਚੰਗੀ ਤਰ੍ਹਾਂ ਧੋ, ਜੇ ਸੱਚ ਦਾ ਸੌਦਾ ਲੈਣਾ ਚਾਹੁੰਦਾ ਫਿਰ ਮਨ ਧੋਵੋ ਸ਼ਬਦ ਲਾਗੋ, ਧੋ ਇਹਨੂੰ ਚੰਗੀ ਤਰ੍ਹਾਂ, ਇਹ ਭਾਂਡਾ ਤੇਰਾ ਸਾਫ਼ ਹੋਵੇ ਤੇ ਨਾਮ ਦਾ ਸੌਦਾ ਲੈ ਤੇ ਨਾਮ ਦੀ ਖੱਟੀ ਖੱਟ ਕੇ ਜਾ, ਨਾਮ ਦਾ ਵਪਾਰੀ ਬਣ। ਇਹ ਆਪਣੇ ਆਪਣੇ ਅੰਦਰ ਆਪਾਂ ਸਾਰਿਆਂ ਨੇ ਦੇਖਣਾ ਮੇਰੇ ਸਮੇਤ, ਕਿ ਅਸੀਂ ਸਚਿਆਰ ਹਾਂ ਕਿ ਮੈਂ ਸੱਚ ਦਾ ਸੌਦਾ ਲੈਣ ਆਇਆ, ਅਤੇ ਕਿ ਸੱਚ ਦਾ ਵਪਾਰੀ ਬਣ ਕੇ ਜਾਣ ਲਈ ਆਇਆ, ਕਿ ਮੈਂ ਕੁੜਿਆਰ ਹਾਂ ਅਤੇ ਕੂੜ ਕੁੜਿਆਰ ਵਾਲਾ ਬਣ ਕੇ ਆ ਰਿਹਾ ਅਤੇ ਕੂੜ ਦਾ ਹੀ ਸੌਦਾ ਲੈ ਕੇ ਜਾ ਰਿਹਾ। ਇਹ ਦੇਖਣਾ ਪੈਣਾ ਸਾਨੂੰ, ਸਾਡੀ ਦੌੜ ਲੱਗੀ ਹੈ, ਸਹਿਜ ਕਿੰਨਾ ਕੁ ਹੈ ਅੰਦਰ, ਧੀਰਜ ਕਿੰਨਾ, ਟਿਕਾ ਕਿੰਨਾ ਕੁ ਹੈ। ਅੱਜ ਸਾਨੂੰ ਗੁਰਬਾਣੀ ਜਿਹੜੀ ਹੈ ਉਹ ਰਾਗਾਂ ਵਿੱਚ ਚੰਗੀ ਕਿਉਂ ਨਹੀਂ ਲੱਗਦੀ, ਅੱਜ ਰਾਗ ਸੁਣਨਾ ਕਿਉਂ ਨਹੀਂ ਚੰਗਾ ਲੱਗਦਾ, ਕਿਉਂਕਿ ਰਾਗ ਨੇ ਤੁਹਾਡੇ ਅੰਦਰ ਸਹਿਜ ਲੈ ਕੇ ਆਉਣਾ, ਤੁਹਾਡੇ ਅੰਦਰ ਸੁਰਤ ਟਿਕਾਉਣੀ ਹੈ ਰਾਗ ਨੇ, ਮਨ ਟਿਕਾਉਣਾ ਅੰਦਰ ਰਾਗ ਨੇ। ਪਰ ਨਹੀਂ, ਸਾਡਾ ਮਨ ਚੰਚਲ ਹੈ, ਇਹ ਟਿਊਨਾਂ ਸੁਣਨਾ ਚਾਹੁੰਦਾ, ਇਹ ਤਰਜਾਂ ਸੁਣਨਾ ਚਾਹੁੰਦਾ, ਅਸੀਂ ਕਿਹੜੇ ਰਸਤੇ ਤੁਰ ਪਏ, ਨਾ ਰਾਗ ਅਤੇ ਨਾ ਗੁਰਬਾਣੀ, ਬਸ ਸਾਨੂੰ ਤਰਜਾਂ ਚਾਹੀਦੀਆਂ ਨੇ, ਵੱਖਰੀਆਂ ਵੱਖਰੀਆਂ, ਕੰਨ ਰਸ ਚਾਹੀਦਾ ਜਿਹਦੇ ਨਾਲ ਸਾਡਾ ਮਨ ਹਰਕਤ ਕਰਦਾ ਰਹੇ, ਮਨ ਚੰਚਲ, ਮਨ ਅੰਦਰ ਜਿਹੜਾ ਉਹ ਨੱਚੇ ਟੱਪੇ, ਅੰਦਰੋਂ ਚਾਓ ਚੜੇ ਸਾਡੇ ਅੰਦਰ, ਇਹ ਵਾਲਾ ਨਹੀਂ ਸੀ ਮਹਾਰਾਜ ਨੇ ਸਾਨੂੰ ਚਾਓ ਕਿਹਾ, ਜਿਹੜੇ ਰਸਤੇ ਆਪਾਂ ਤੁਰ ਪਏ ਹਾਂ। ਸਾਨੂੰ ਮਹਾਰਾਜ ਨੇ ਰਾਗ ਦੇ ਆਧਾਰ 'ਤੇ ਗੁਰਬਾਣੀ ਦਿੱਤੀ ਤਾਂ ਕਿ ਸਹਿਜ ਆਵੇ,
ਰਾਗ ਪ੍ਰੇਮ ਵਿੱਚੋਂ ਪੈਦਾ ਹੁੰਦਾ ਹੈ ਅਤੇ ਤਰਜਾਂ ਫਿਲਮੀ ਟਿਊਨਾਂ ਗਾਣਿਆਂ 'ਚੋਂ ਪੈਦਾ

ਰਹੀਆਂ ਨੇ ਅਤੇ ਫਿਰ ਮਨ ਸ਼ਾਂਤ ਕਿੱਥੇ ਹੋਣਾ? ਮਨ ਅੰਦਰ ਸਹਿਜ ਆ ਰਿਹਾ, ਸਹਿਜ ਕਿੱਥੇ ਆ ਰਿਹਾ? ਧੁੰਨ ਤੇ ਅੰਦਰ ਕੋਈ ਹੋਰ ਚੱਲ ਰਹੀ ਹੈ, ਅਤੇ ਜਿਹਦੀ ਧੁੰਨ ਚੱਲ ਰਹੀ ਹੈ ਸੀਨ ਵੀ ਉਹੀ ਚੱਲ ਰਿਹਾ, ਦਿਮਾਗ ਦੇ ਵਿੱਚ ਸੀਨ ਵੀ ਉਹੀ ਚੱਲ ਰਿਹਾ, ਉਹੀ ਗਾਣਾ, ਉਹੀ ਨੱਚਣਾ, ਉਹੀ ਟੱਪਣ, ਉਹ ਗਾਣੇ ਵਿੱਚ ਨੱਚਣ ਟੱਪਣ ਵਾਲੇ ਹੀ ਦਿਮਾਗ 'ਚ ਚੱਲ ਰਹੇ ਹੈ, ਸ਼ਬਦ ਕਿੱਥੇ ਚੱਲ ਰਿਹਾ? ਫਿਰ ਸੱਚ ਦੇ ਵਪਾਰੀ ਕਦੋਂ ਬਣਾਂਗੇ ਆਪਾਂ? ਫਿਰ ਇਹ ਲਾਹਾ ਖੱਟ ਕੇ ਕਿੱਦਾਂ ਲੈ ਜਾਵਾਂਗੇ ਕਿ ਸਾਰੀ ਉਮਰ ਕੰਨ ਰਾਸੀ ਲੈਂਦੇ ਰਹਿ ਗਏ ਅਤੇ ਫਿਰ ਅੰਦਰ ਰਸ ਨਾ ਬਣਿਆ ਅਤੇ ਫਿਰ ਜੀਵਨ ਤਾਂ ਬਿਰਥਾ ਚਲਾ ਗਿਆ ਨਾ, ਜੀਵਨ ਤਾਂ ਫਿਰ ਲੇਖੇ ਨਹੀਂ ਲੱਗਣਾ। ਨਾਮ ਰਸ ਚਾਹੀਦਾ ਸਾਨੂੰ, ਨਾਮ ਰਸ, ਕੰਨ ਰਸ ਨਹੀਂ ਚਾਹੀਦਾ। ਇਸ ਲਈ ਮਹਾਰਾਜ ਨੇ ਸਾਨੂੰ ਆ ਸੱਚਾ ਸੌਦਾ ਦਿੱਤਾ ਨਾਮ ਦਾ, ਔਰ ਜਿੱਦਾਂ ਆਇਆ ਉੱਦਾਂ ਹੀ ਦਿੱਤਾ, ਕੋਈ ਮਿਲਾਵਟ ਨਹੀਂ। ਹਾਂ, ਜਿੱਥੇ ਮਿਲਾਵਟ ਹੋਈ ਉਹ ਮਹਾਰਾਜ ਨੇ ਕੱਢ ਦਿੱਤੀ ਹੈ, ਉੱਥੇ ਲਿਖ ਦਿੱਤਾ ਸ਼ੁੱਧ ਸ਼ੁੱਧ ਕੀਚੈ, ਇਹਦੇ 'ਚ ਕੋਈ ਮਿਲਾਵਟ ਨਹੀਂ ਹੈ, ਇਹ ਬਿਲਕੁਲ ਸ਼ੁੱਧ ਹੈ, ਪਿਓਰ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਕੋਈ ਇਹਦੇ ਵਿੱਚ ਮਿਲਾਵਟ ਨਹੀਂ ਹੈ। ਹੁਣ ਇਹ ਸੌਦਾ ਉਹੀ ਲਏਗਾ ਜਿਹੜਾ ਸਚਿਆਰ ਹੋਏਗਾ, ਜਿਹੜਾ ਕੁੜਿਆਰ ਹੈ ਉਹ ਸੌਦਾ ਲੈ ਹੀ ਨਹੀਂ ਸਕਦਾ ਨਾਮ ਦਾ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੈਠ ਕੇ ਹੋਕਾ ਦੇ ਰਹੇ ਆ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਤੁਸੀਂ ਅੰਦਾਜ਼ਾ ਲਾ ਕੇ ਆਪੇ ਹੀ ਵੇਖ ਲਿਓ, ਜਿੱਥੇ ਸੋਹਣੀਆਂ ਸੋਹਣੀਆਂ ਵਧੀਆ ਤਰਜ਼ਾਂ ਚੱਲ ਰਹੀਆਂ ਨੇ ਟਿਊਨਾਂ, ਉੱਥੇ ਦੇਖ ਲਿਓ ਬੈਡ ਜੁੜਨ ਵਾਲੇ ਕਿੰਨੇ ਆ, ਅਤੇ ਜਿਹੜੇ ਰਾਗ ਦੇ ਆਧਾਰ 'ਤੇ ਕੀਰਤਨ ਹੋ ਰਿਹਾ ਉੱਥੇ ਜੁੜਨ ਵਾਲੇ ਕਿੰਨੇ ਆ, ਆਪੇ ਹੀ ਦੇਖ ਲਿਓ ਤੁਸੀਂ ਅੰਦਾਜ਼ਾ ਲਾ ਕੇ। ਇਹਦਾ ਮਤਲਬ ਸਾਨੂੰ ਕੰਨ ਰਸ ਚਾਹੀਦਾ, ਮਨ ਦਾ ਰਸ ਨਹੀਂ ਚਾਹੀਦਾ। ਅਤੇ ਜੇ ਮਨ ਨੂੰ ਰਸ ਨਾ ਮਿਲਿਆ ਫਿਰ ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਮਨ ਚੰਚਲ ਰਹਿ ਗਿਆ ਅਤੇ ਸਹਿਜ ਆਇਆ ਨਹੀਂ, ਸਹਿਜ ਨਹੀਂ ਆਇਆ ਤਾਂ ਵਪਾਰ ਕਿੱਥੋਂ ਕਰ ਲਾਂਗੇ ਆਪਾਂ, ਵਪਾਰੀ ਨਹੀਂ ਬਣ ਸਕਦੇ। ਕੋਸ਼ਿਸ਼ ਕਰੀਏ ਕਿ ਇਹ ਬਾਣੀ ਸਾਡੇ ਮਨ ਦਾ ਰਸ ਬਣ ਜਾਏ, ਇਹ ਕੇਵਲ ਕੰਨ ਦਾ ਰਸ ਨਾ ਰਹਿ ਜਾਏ, ਮਨ ਰਸ। ਇਹ ਰਸ ਮਨ ਨੂੰ ਚਾਹੀਦਾ ਗੁਰਬਾਣੀ ਦਾ, ਇਹ ਇਕੱਲੇ ਕੰਨਾਂ ਨੂੰ ਨਹੀਂ ਚਾਹੀਦਾ। ਅਤੇ ਮਨ ਰਸ ਕਿਹਨਾਂ ਅੰਦਰ, ਮਨ ਦੇ ਵਿੱਚ ਨਾਮ ਦਾ ਰਸ, ਬਾਣੀ ਦਾ ਰਸ ਕਿੰਨਿਆਂ ਦੇ ਅੰਦਰ ਬਣ ਰਿਹਾ। ਇੱਕ ਹੋਰ ਬੇਨਤੀ ਕਰਾਂ, ਅਸੀਂ ਸਿੱਖ ਤਾਂ ਬਹੁਤ ਹਾਂ ਪਰ ਸਿੱਖੀ ਕਿੰਨਿਆਂ ਦੇ ਕੋਲ ਹੈ, ਸਿੱਖੀ ਕਿੰਨਿਆਂ ਕੋਲ ਹੈ? ਸਿੱਖ ਤਾਂ ਆਪਾਂ ਬਹੁਤ ਹਾਂ, ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਕਿ ਅਸੀਂ ਸਿੱਖ ਕੇਵਲ ਕੰਨ ਰਸ ਦੇ ਹਾਂ ਅਤੇ ਸਿੱਖੀ ਉਹਨਾਂ ਕੋਲ ਹੈ ਜਿਨ੍ਹਾਂ ਕੋਲ ਮਨ ਦੇ ਵਿੱਚ ਰਸ ਹੈ ਨਾਮ ਦਾ, ਜਿਨ੍ਹਾਂ ਕੋਲ ਆ ਨਾਮ ਦਾ ਸ਼ਬਦ ਦਾ ਮਨ ਦੇ ਤਲ 'ਤੇ ਰਸ ਹੈ। ਸਿੱਖੀ ਵੀ ਉਹਨਾਂ ਕੋਲ ਹੈ ਜਿਨ੍ਹਾਂ ਕੋਲ ਕੰਨ ਰਸ ਹੈ, ਉਹ ਇਕੱਲੇ ਸਿੱਖ ਨੇ, ਸਿੱਖੀ ਨਹੀਂ ਹੈ ਉਹਨਾਂ ਦੇ ਕੋਲ, ਗੁਰੂ ਦੀ ਸਿੱਖਿਆ ਨਹੀਂ ਹੈ ਉਹਨਾਂ ਕੋਲ, ਮਨ ਮਤ ਨੇ ਉਹ। ਸਿੱਖ ਅਖਾਉਂਦੇ ਜ਼ਰੂਰ ਨੇ ਪਰ ਉਹਨਾਂ ਦੇ ਕਰਮ ਦੇਖ ਲਿਓ, ਤੁਹਾਨੂੰ ਮਨ ਮਤ ਨਜ਼ਰ ਆਏਗੀ, ਕਰਮ ਕਾਂਡ ਫੋਕਟ ਕਰਮ ਕਰਦੇ ਨਜ਼ਰ ਆਉਣਗੇ, ਪਰ ਹੈ ਉਹ ਸਿੱਖ ਨੇ, ਕਰਮ ਫੋਕਟ ਕਰ ਰਹੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਮਨ ਦਾ, ਨਾਮ ਦਾ ਰਸ ਨਹੀਂ ਸੀ, ਸਿੱਖੀ ਨਹੀਂ ਸੀ। ਅਤੇ ਸਿੱਖ ਮਹਾਰਾਜ ਕਹਿੰਦੇ ਮੈਨੂੰ ਇਕੱਲਾ ਸਿੱਖ ਨਹੀਂ ਚਾਹੀਦਾ, ਮੈਨੂੰ ਸਿੱਖ ਦੀ ਸਿੱਖੀ ਵੀ ਚਾਹੀਦੀ ਹੈ, ਮੈਨੂੰ ਇਕੱਲਾ ਸਿੱਖ ਥੋੜ੍ਹੀ ਚਾਹੀਦਾ। ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ, ਅਤੇ ਰਹਿਤ ਹੈ ਨਹੀਂ, ਅਸੀਂ ਮਹਾਰਾਜ ਸਿੱਖ ਬੜੇ ਪਿਆਰੇ ਹਾਂ, ਤੁਹਾਡੇ ਬੜੇ ਪਿਆਰੇ ਹਾਂ, ਅਤੇ ਮਹਾਰਾਜ ਕਹਿੰਦੇ ਸਿੱਖ ਪਿਆਰਾ ਨਾਹੀਂ, ਮੈਨੂੰ ਤਾਂ ਸਿੱਖ ਦੀ ਸਿੱਖੀ ਚਾਹੀਦੀ ਹੈ, ਰਹਿਤ ਚਾਹੀਦੀ ਹੈ। ਇਸ ਲਈ ਸਿੱਖਾਂ ਦੀ ਗਿਣਤੀ ਤਾਂ ਵੱਧ ਰਹੀ ਹੈ ਪਰ ਸਿੱਖੀ ਕਿੰਨਿਆਂ ਦੇ ਕੋਲ ਹੈ ਇਹ ਵੀ ਨਾਲ ਨਾਲ ਧਿਆਨ ਦੇਣਾ ਪੈਣਾ ਨਾ ਸਾਨੂੰ।
ਅਸੀਂ ਸਿੱਖਾਂ ਦੇ ਘਰਾਂ 'ਚ ਤਾਂ ਪੈਦਾ ਹੋ ਗਏ ਹਾਂ, ਪਰ ਸਿੱਖੀ ਘਰ 'ਚ ਰੱਖੀ ਹੈ? ਸਿੱਖਾਂ ਦੇ ਘਰਾਂ 'ਚ ਤਾਂ ਪੈਦਾ ਹੋ ਗਏ ਹਾਂ, ਪਰ ਕੀ ਅੱਗੇ ਸਿੱਖੀ ਆਪਾਂ ਆਪਣੇ ਘਰ 'ਚ ਰੱਖੀ ਹੈ ਆਪਣੇ ਬੱਚਿਆਂ ਨੂੰ ਦੇਣ ਲਈ, ਆਪਣੇ ਪਰਿਵਾਰ ਨੂੰ ਦੇਣ ਵਾਸਤੇ? ਅਸੀਂ ਕੇਵਲ ਨਾਮ ਦੇ ਸਿੱਖ ਬਣ ਕੇ ਨਾ ਰਹਿ ਜਾਈਏ, ਨਹੀਂ ਤਾਂ ਮਹਾਰਾਜ ਕਹਿੰਦੇ ਆ ਮੈਂ ਉਹਨੂੰ ਸਿੱਖ ਮੰਨਦਾ ਜਿਹੜਾ ਰਹਿਤ ਵਿੱਚ ਆਉਂਦਾ ਹੈ, ਜਿਹਦੇ ਸਿੱਖੀ ਦਾ ਗੁਣ ਅਪਣਾ ਲਿਆ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇੱਡੀ ਵੱਡੀ ਗੱਲ ਕਹਿਤੀ ਮਹਾਰਾਜ ਨੇ, ਹੋਰ ਕੀ ਚਾਹੀਦਾ? ਮਹਾਰਾਜ ਕਹਿੰਦੇ ਸਿੱਖ ਨਹੀਂ ਸਿੱਖੀ ਕਮਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜੇ ਪੰਜਾਂ ਪਿਆਰਿਆਂ ਨੇ ਸਿੱਖੀ ਕਮਾਈ ਤਾਂ ਮਹਾਰਾਜ ਬਣੇ ਨਾ ਫਿਰ ਅੱਗੇ ਗੋਡੇ ਟੇਕ ਤੇ ਉਹਨਾਂ ਅੱਗੇ। ਮਹਾਰਾਜ ਕਹਿੰਦੇ ਮੈਨੂੰ ਵੀ ਖੰਡੇ ਦੀ ਪੌਲ ਦਿਓ, ਤੁਸੀਂ ਕਮਾਈ ਵਾਲੇ ਹੋ, ਤੁਸੀਂ ਕਮਾਈ ਕੀਤੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮਿਹਰ ਕਰਨ, ਗੁਰਮੁਖ ਸਭ ਵਪਾਰ ਭਲਾ ਜੇ ਸਹਿਜੇ ਕੀਜੈ ਰਾਮ। ਜੇ ਮਹਾਰਾਜ ਨੇ ਸ਼ਰਤ ਰੱਖੀ ਹੈ, ਜੇ ਅੰਦਰ ਸਹਿਜ ਹੋਏਗਾ ਫਿਰ ਇਹ ਵਪਾਰ ਕੀਤਾ ਜਾ ਸਕਦਾ ਅਤੇ ਤੁਹਾਨੂੰ ਲਾਭ ਵੀ ਹੋਏਗਾ, ਇਹਦਾ ਤੁਹਾਨੂੰ ਨਫ਼ਾ ਵੀ ਹੋਏਗਾ, ਇਹਦਾ ਨੁਕਸਾਨ ਨਹੀਂ ਹੋਏਗਾ। ਜੇ ਸਹਿਜੇ ਕੀਜੈ ਰਾਮ, ਜੇ ਸਹਿਜ ਵਿੱਚ ਟਿਕਾ ਦੇ ਵਿੱਚ ਆ ਕੇ, ਸੁਰਤ ਨੂੰ ਟਿਕਾ ਕੇ, ਮਨ ਨੂੰ ਟਿਕਾ ਕੇ, ਜੇ ਇਹ ਨਾਮ ਦਾ ਵਪਾਰ ਨਾ ਨਿਤਨੇਮ ਕੀਤਾ ਜਾਏ, ਟਿਕ ਕੇ ਨਿਤਨੇਮ ਕੀਤਾ ਜਾਏ, ਟਿਕ ਕੇ ਕੀਰਤਨ ਕੀਤਾ ਜਾਏ ਅਤੇ ਕੀਰਤਨ ਸੁਣਿਆ ਜਾਏ, ਟਿਕ ਕੇ ਕਥਾ ਕੀਤੀ ਜਾਏ ਅਤੇ ਸੁਣੀ ਜਾਏ, ਕਿਉਂਕਿ ਦੋਵੇਂ ਆਪਾਂ ਬਕਤਾ ਵੀ ਵਿੱਚੇ ਆਉਂਦਾ ਅਤੇ ਸਰੋਤਾ ਵੀ ਵਿੱਚੇ ਆਉਂਦਾ। ਇਹ ਨਹੀਂ ਕਿ ਇਕੱਲੇ ਸਰੋਤਿਆਂ ਵਾਸਤੇ ਹੀ ਹੈ, ਇਹ ਪਹਿਲਾਂ ਸਾਡੇ ਵਾਸਤੇ ਹੈ। ਜੇ ਸਾਡੇ ਵਿੱਚ ਸਹਿਜ ਨਾ ਆਇਆ ਤਾਂ ਤੁਸੀਂ ਤਾਂ ਕਹੋਗੇ ਵੀ ਤੁਸੀਂ ਕਹੋਗੇ ਸਾਨੂੰ ਸਮਝਾਈ ਜਾਂਦੇ ਹੋ, ਪਹਿਲਾਂ ਆਪ ਤਾਂ ਸਹਿਜ ਵਿੱਚ ਆ ਜਾਓ, ਸਾਨੂੰ ਉਪਦੇਸ਼ ਦੇ ਰਹੇ ਹੋ, ਪਹਿਲਾਂ ਆਪ ਤਾਂ ਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲੋ। ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਇਹ ਨਹੀਂ ਕਿ ਸਾਨੂੰ ਮਹਾਰਾਜ ਨੇ ਆਪਣੇ ਨੇੜੇ ਕਰ ਲਿਆ ਅਤੇ ਅਸੀਂ ਕਹੀਏ ਵੀ ਸਾਨੂੰ ਤਾਂ ਸਾਰੀ ਛੂਟ ਹੈ, ਪਾਬੰਦੀਆਂ ਕੇਵਲ ਤੁਹਾਡੇ ਵਾਸਤੇ ਨੇ, ਸਰੋਤਿਆਂ ਵਾਸਤੇ ਨਹੀਂ, ਸਗੋਂ ਸਾਡੀ ਤਾਂ ਜ਼ਿਆਦਾ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਗੁਰੂ ਮਹਾਰਾਜ ਨੇ ਸਾਨੂੰ ਕਿੰਨਾ ਮਾਣ ਸਨਮਾਨ ਦੇ ਕੇ ਆਪਣੇ ਨੇੜੇ ਰੱਖ ਕੇ ਕਿੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ, ਸਾਨੂੰ ਤਾਂ ਜ਼ਿਆਦਾ ਧਿਆਨ ਰੱਖਣਾ ਪਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਸਹਿਜੇ ਕੀਜੈ ਰਾਮ। ਹੁਣ ਸੇਵਾ ਹੈ, ਜੇ ਦੇਖੋ ਇਕੱਲਾ ਜੱਜਾ ਅੱਖਰ, ਮਹਾਰਾਜ ਜੀ ਕਹਿੰਦੇ ਤੂੰ ਸੇਵਾ ਕਰ ਪਰ ਸ਼ਰਤ ਇਹ ਹੈ ਚਿੱਤ ਲਾ ਕੇ ਕਰੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਕੋ ਕਰੇ, ਸੇਵਾ ਤਾਂ ਹੋ ਰਹੀ ਹੈ ਪਰ ਜੇ ਕੋ ਕਰੇ ਚਿੱਤ ਲਾਏ, ਜੱਜਾ ਅੱਖਰ। ਅੱਜ ਵੀ ਮਹਾਰਾਜ ਨੇ ਆਖਿਆ ਜੇ ਸਹਿਜੇ ਕੀਜੈ ਰਾਮ, ਸਹਿਜ ਵਿੱਚ। ਅੰਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ ਰਾਮ। ਅੰਨ ਦਿਨ ਦਿਨ ਰਾਤ ਅੰਦਰ ਨਾਮ ਚੱਲਦਾ ਰਵੇ, ਇਹੀ ਲਾਹਾ ਹੈ। ਔਰ ਹਰ ਰਸ ਪੀਜੈ ਰਾਮ, ਮਨ ਨੇ ਰਸ ਪੀਣਾ, ਪਹਿਲਾਂ ਹੀ ਬੇਨਤੀ ਕੀਤੀ ਹੈ, ਕੰਨ ਰਸ ਨਹੀਂ, ਸਾਨੂੰ ਮਨ ਰਸ ਚਾਹੀਦਾ, ਮਨ ਦਾ ਰਸ। ਅਤੇ ਮਨ ਵਿੱਚ ਰਸ ਪਹੁੰਚ, ਜੇ ਮਨ ਨੂੰ ਰਸ ਮਿਲੇਗਾ ਤਾਂ ਹੀ ਮਨ ਪੀਏਗਾ। ਹੁਣ ਮੈਨੂੰ ਕੋਈ ਪੀਣ ਵਾਲਾ ਪਦਾਰਥ ਮਿਲੇਗਾ, ਪਾਣੀ ਸ਼ਰਬਤ, ਤਾਂ ਹੀ ਪੀਆਂਗਾ, ਜੇ ਹੈ ਹੀ ਨਹੀਂ ਤਾਂ ਪੀਣਾ ਕੀ ਹੈ? ਮਨ ਨੂੰ ਤਾਂ ਰਸ ਮਿਲ ਹੀ ਨਹੀਂ ਰਿਹਾ, ਉਹ ਪੀਵੇ ਕੀ? ਕਿਉਂਕਿ ਹਜੇ ਤਾਂ ਕੰਨ ਰਸ ਹੀ ਹੈ, ਜਿਹੜਾ ਕੰਨ ਰਸ ਹੈ ਉਹ ਮਨ ਦਾ ਰਸ ਨਹੀਂ ਹੈ, ਜੋ ਮਨ ਨੂੰ ਰਸ ਚਾਹੀਦਾ ਉਹ ਉਹਨੂੰ ਮਿਲ ਨਹੀਂ ਰਿਹਾ, ਗੱਲ ਕਿੱਦਾਂ ਬਣੇਗੀ? ਅਸੀਂ ਝੂਮ ਰਹੇ ਹਾਂ, ਵਧੀਆਂ ਵਧੀਆਂ ਤਰਜ਼ਾਂ ਦੇ ਉੱਤੇ, ਟਿਊਨਾਂ ਉੱਤੇ ਅਸੀਂ ਝੂਮ ਰਹੇ ਹਾਂ, ਸਿਰ ਹਿਲਾ ਰਹੇ, ਇਹ ਸੱਚ ਹੈ ਪਰ ਕੜਵਾ ਹੋਏਗਾ।
ਸੱਚ ਹੈ ਪਰ ਕੜਵਾ, ਕਿਉਂ? ਕਿਉਂਕਿ ਅਸੀਂ ਝੂਮ ਰਹੇ ਹਾਂ। ਪਤਾ ਕਿਉਂ ਝੂਮ ਰਹੇ ਹਾਂ? ਸ਼ਬਦ 'ਤੇ ਨਹੀਂ ਝੂਮ ਰਹੇ, ਮਾਫ ਕਰਨਾ, ਅਸੀਂ ਝੂਮ ਰਹੇ ਹਾਂ ਸ਼ਬਦ ਦੇ ਉੱਤੇ ਨਹੀਂ ਝੂਮ ਰਹੇ। ਉਹ ਜਿਹੜੀ ਤਰਜ਼ ਹੈ, ਉਹ ਜਿਹੜੀ ਟਿਊਨ ਹੈ, ਉਹ ਸਾਨੂੰ ਬੜੀ ਚੰਗੀ ਲੱਗ ਰਹੀ ਹੈ, ਅਸੀਂ ਉਹਦੇ 'ਤੇ ਝੂਮ ਰਹੇ ਹਾਂ। ਅਤੇ ਉਹ ਰਸ ਹੋਰ ਹੈ, ਇਹ ਰਸ ਹੋਰ ਹੈ, ਉਹ ਰਸ 'ਤੇ ਤਾਂ ਪਹੁੰਚੇ ਹੀ ਨਹੀਂ ਆਪਾਂ। ਆਨ ਰਸਾ ਜੇਤੇ ਤੈਂ ਚੱਖ ਹੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਤ ਹੈ। ਸੰਗਤ ਵਿੱਚ ਹੀ ਸੁਣਨ ਨੂੰ ਮਿਲਦਾ ਵੀ ਫਲਾਣੇ ਨੇ ਕੀਰਤਨ ਬੜਾ ਚੰਗਾ ਕੀਤਾ, ਕਹਿੰਦੇ ਜੀ ਕਿਹਨੇ? ਕਹਿੰਦੇ ਜੀ ਉਹ ਤਰਜ਼ ਬੜੀ ਵਧੀਆ ਸੀ, ਟਿਊਨ ਬੜੀ ਵਧੀਆ। ਅਤੇ ਇੱਕ ਜਿਹੜਾ ਪੂਰੇ ਰਾਗ ਅਤੇ ਰਾਗ ਦੇ ਉੱਤੇ ਕੀਰਤਨ ਕਰਨਾ ਸੌਖਾ ਨਹੀਂ ਹੈ। ਰਾਗ ਪਹਿਲਾਂ ਤਾਂ ਉਹਦਾ ਅਭਿਆਸ ਕਿੰਨਾ, ਰਾਗ ਦੇ ਆਧਾਰ 'ਤੇ ਕੀਰਤਨ ਕਰਨਾ, ਇੰਨੀ ਮਿਹਨਤ ਕਰਕੇ ਸੁਣਾਇਆ, ਅਸੀਂ ਕਹਿੰਦੇ ਸਵਾਦ ਨਹੀਂ ਆਇਆ। ਸਵਾਦ ਕਾਹਦਾ ਆਉਣਾ ਸੀ? ਸ਼ਬਦ ਤਾਂ ਉਹੀ ਸੀ, ਸ਼ਬਦ ਤਾਂ ਉਹੀ ਸੀ ਨਾ ਜਿਹੜਾ ਉਹਨੇ ਪੜ੍ਹਿਆ, ਸ਼ਬਦ ਉਹੀ ਸੀ ਜਿਹੜਾ ਉਹਨੇ ਪੜ੍ਹਿਆ। ਫਿਰ ਉੱਥੇ ਸਵਾਦ ਆ ਗਿਆ, ਇੱਥੇ ਕਿਉਂ ਨਹੀਂ ਆਇਆ? ਕਿਉਂਕਿ ਇੱਥੇ ਰਾਗ ਸੀ, ਉੱਥੇ ਤਰਜਾਂ ਸੀ। ਫਰਕ ਹੀ ਹੈ, ਇਹ ਸੱਚ ਹੈ ਜੇ ਝੂਠ ਹੈ ਤਾਂ ਦੱਸ ਦੇਣਾ। ਕਿਉਂ ਨਹੀਂ ਅੰਦਰ ਟਿਕਾ ਬਣ ਰਿਹਾ? ਕਿਉਂ ਨਹੀਂ ਅੰਦਰ ਸਹਿਜ ਸਾਡੇ ਆ ਰਿਹਾ? ਅੰਦਰ ਜਿਹੜਾ ਉਹ ਇਹ ਸਾਡੇ ਅੰਦਰੋਂ ਬੁਰਿਆਈਆਂ, ਵਿਕਾਰ, ਪਾਪ, ਇਹ ਕਿਉਂ ਨਹੀਂ ਘਟ ਰਿਹਾ? ਕਾਰਨ ਇੱਕੋ ਹੀ ਹੈ, ਅਸੀਂ ਕਾਰਨ ਲੱਭੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹਰ ਰਸ ਪੀ ਜੈ ਰਾਮ, ਰਾਮ ਦੇ ਨਾਮ ਦਾ, ਹਰੀ ਦੇ ਨਾਮ ਦਾ ਰਸ ਪੀ। ਕਿਹਨੇ ਪੀਣਾ? ਮਨ ਨੇ ਪੀਣਾ। ਇਸ ਵਾਸਤੇ ਤੂੰ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆ, ਪਹਿਲਾਂ ਮਨ ਨੂੰ, ਹੁਣ ਮਨ ਨੂੰ ਗੁਰੂ ਦੇ ਸਨਮੁੱਖ ਕਰਨਾ। ਇਕੱਲੇ ਆ ਮੁੱਖ ਸਾਹਮਣੇ ਕਰਕੇ ਨਹੀਂ ਨਾ ਗੱਲ ਬਣਨੀ, ਮਨ ਗੁਰੂ ਦੇ ਸਨਮੁੱਖ ਕਰਨਾ ਪੈਣਾ। ਫਿਰ ਮਹਾਰਾਜ ਕਹਿੰਦੇ, ਤੂੰ ਆ ਭਲਾ ਹੈ ਤੇਰੇ ਵਾਸਤੇ ਨਾਮ ਦਾ ਵਪਾਰ, ਇਹ ਕਰ ਸਹਿਜ ਦੇ ਵਿੱਚ ਆ ਕੇ, ਟਿਕਾ ਵਿੱਚ। ਫਿਰ ਅੰਨ ਦਿਨ ਨਾਮ ਵਖਾਣੀ ਹੈ, ਤੇਰੇ ਅੰਦਰ ਦਿਨ ਰਾਤ ਨਾਮ ਅੰਦਰ ਚੱਲਦਾ ਰਵੇ। ਇਹ ਲਾਹਾ ਜਦੋਂ ਤੂੰ ਲੈ ਲਏਗਾ ਦਿਨ ਰਾਤ, ਉੱਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ, ਜਦੋਂ ਇਹ ਚੇਤੇ ਕਰੇਗਾ, ਫਿਰ ਹਰ ਰਸ ਪੀ ਜੈ ਰਾਮ, ਫਿਰ ਤੂੰ ਹਰੀ ਦੇ ਨਾਮ ਰਸ ਨੂੰ ਪੀ। ਅਤੇ ਜਿਹੜਾ ਰਸ ਪੀਣ ਲੱਗ ਪਿਆ, ਇਹੀ ਤਾਂ ਲਾਹਾ ਹੈ, ਹੋਰ ਅਸੀਂ ਲਾਹਾ ਕਿਹੜਾ ਲੈਣਾ? ਨਾਮ ਵਿੱਚੋਂ, ਸ਼ਬਦ ਵਿੱਚੋਂ ਅਸੀਂ ਉਹ ਰਸ ਲੈਣਾ, ਅੰਮ੍ਰਿਤ ਰਸ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਰਸ ਪੀਣਾ, ਇਹੀ ਲਾਹਾ ਹੈ ਸਾਡੇ ਨਿਤਨੇਮ ਦਾ, ਕੀਰਤਨ ਦਾ, ਕਥਾ ਦਾ, ਇਹ ਲਾਹਾ ਹੈ ਜੇ ਅਸੀਂ ਉਸ ਰਸ ਤੱਕ ਪਹੁੰਚ ਗਏ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਇਸੇ ਲਈ ਗੋਇੰਦਵਾਲ ਸਾਹਿਬ ਆਵਾਜ਼ਾਂ ਦੇ ਰਹੇ ਨੇ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਵੋ, ਜੇ ਤੁਸੀਂ ਗੁਰੂ ਦੇ ਸਿੱਖ ਹੋ ਤਾਂ ਆਓ, ਜੇ ਤੁਸੀਂ ਸੱਚਿਆਰ ਬਣਨੇ ਤਾਂ ਆਓ, ਆ ਕੇ ਫਿਰ ਸੱਚੀ ਬਾਣੀ ਦਾ ਅਭਿਆਸ ਕਰਕੇ ਆ ਰਸ ਪੀਓ ਜਿਹਨੇ ਤੁਹਾਨੂੰ ਆਤਮਕ ਜੀਵਨ ਦੇਣਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ

0: ਜਿਸ ਦਿਨ ਰੋਜ਼ ਅਭਿਆਸ ਕਰਨਾ ਆਪਾਂ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਰੋਜ਼ ਅਭਿਆਸ ਕਰਦੇ ਰਹੋ। ਰੋਜ਼ ਅਭਿਆਸ ਕਰਦੇ ਕਰਦੇ ਇੱਕ ਦਿਨ ਸਹਿਜ ਆ ਜਾਏਗਾ, ਇੱਕ ਦਿਨ ਫਿਰ ਹਰ ਰਸ ਪੀਜੈ, ਹਰੀ ਦੇ ਨਾਮ ਦਾ ਰਸ ਪੀ ਲਾਂਗੇ। ਅਤੇ ਜਿਸ ਦਿਨ ਹਰੀ ਦਾ ਰਸ ਪੀ ਲਾਂਗੇ, ਲਾਹਾ ਹਰ ਰਸ ਲੀਜੈ ਹਰ ਰਵੀਜੈ। ਜਿਸ ਦਿਨ ਅਸੀਂ ਹਰੀ ਦੇ ਨਾਮ ਦਾ ਲਾਹਾ ਲੈ ਲਾਂਗੇ, ਹਰ ਰਸ ਸਾਨੂੰ ਮਿਲ ਜਾਏਗਾ, ਫਿਰ ਹਰ ਰਵੀਜੈ, ਫਿਰ ਹਰ ਵੇਲੇ ਉਹਦਾ ਸਿਮਰਨ ਆਪਣੇ ਆਪ ਚੱਲੇਗਾ। ਹੁਣ ਤਾਂ ਬੰਦਾ ਕਹਿੰਦਾ ਨਾ, ਮੈਂ ਸਿਮਰਨ ਕੀਤਾ, ਮੈਂ ਪਾਠ ਕੀਤਾ, ਮੈਂ ਨਿਤਨੇਮ, ਉਸ ਦਿਨ ਆਪਣੇ ਆਪ ਹੀ ਚੱਲ ਪਏਗਾ। ਹੁਣ ਅਸੀਂ ਜਪ ਰਹੇ ਹਾਂ, ਫਿਰ ਉਹ ਆਪ ਜਪਾਏਗਾ ਜਿੱਦਣ ਅਸੀਂ ਇਹ ਲਾਹਾ ਖੱਟ ਲਿਆ। ਤਾਂ ਮਹਾਰਾਜ ਜੀ ਕਹਿੰਦੇ ਫਿਰ ਉਸ ਹਰੀ ਦੇ ਨਾਮ ਨੂੰ ਤੁਸੀਂ ਦਿਨ ਰਾਤ, ਤੁਹਾਡੇ ਅੰਦਰ ਨਾਮ ਜਿਹੜਾ ਉਹ ਜਿਹਨੂੰ ਅਜੱਪਾ ਜਾਪ ਆਪਾਂ ਕਹਿੰਦੇ ਹਾਂ, ਅਜੱਪਾ, ਹੁਣ ਮੈਂ ਨਹੀਂ ਹੋਰ ਜਪ ਰਿਹਾ, ਆਪਣੇ ਆਪ ਹੀ ਹੈ, ਆਪਣੇ ਆਪ ਹੀ ਚੱਲ ਰਿਹਾ ਅੰਦਰ। ਲਾਹਾ ਹਰ ਰਸ ਲੀਜੈ ਹਰ ਰਾ ਵੀਜੈ ਅਨ ਦਿਨ ਨਾਮ ਵਖਾਣੈ। ਜਦੋਂ ਤੁਸੀਂ ਹਰੀ ਰਸ ਲੈ ਲਓਗੇ, ਫਿਰ ਹਰੀ ਦੇ ਨਾਮ ਨੂੰ ਸਿਮਰੋਂਗੇ, ਫਿਰ ਉਹ ਦਿਨ ਰਾਤ ਤੁਹਾਡੇ ਅੰਦਰ ਨਾਮ ਜਿਹੜਾ ਉਹ ਚੱਲੇਗਾ, ਨਾਮ ਦੀ ਬਖਸ਼ਿਸ਼ ਤੁਹਾਡੇ ਅੰਦਰ ਦਿਨ ਰਾਤ ਵਰਤੇਗੀ।
1: ਗੁਣ ਸੰਗ ਰਹਿ ਅਵਗਨ ਵਿਕਨ ਹੈ ਆਪੇ ਆਪ ਪਛਾਣੈ।
0: ਫਿਰ ਤੁਸੀਂ ਗੁਣ ਇਕੱਠੇ ਕਰੋਗੇ ਤੇ ਅਵਗਣਾਂ ਨੂੰ ਤਿਆਗ ਦਿਓਗੇ, ਛੱਡ ਦਿਓਗੇ। ਫਿਰ ਸਮਝ ਆ ਗਈ ਨਾ ਕਿ ਅਵਗਣ ਜਿਹੜੇ ਨੇ ਇਹ ਕਿਤੇ ਮੇਰੇ ਜੀਵਨ ਵਿੱਚ ਰੁਕਾਵਟ ਨਾ ਬਣ ਜਾਣ, ਫਿਰ ਉਹਨੂੰ ਤਿਆਗ ਦਿਓਗੇ, ਫਿਰ ਗੁਣ ਗ੍ਰਹਿਣ ਕਰੋਗੇ। ਜਦੋਂ ਗੁਣ ਗ੍ਰਹਿਣ ਕਰ ਲਿਆ, ਅਵਗਣ ਨੂੰ ਅਸੀਂ ਵੇਚ ਦਿੱਤਾ, ਭਾਵ ਛੱਡ ਦਿੱਤਾ, ਤਿਆਗ ਦਿੱਤਾ, ਫਿਰ ਤੁਹਾਨੂੰ ਆਪਣੇ ਆਪੇ ਦੀ ਪਛਾਣ ਹੋਏਗੀ। ਮਨ ਤੋਂ ਅੱਗੇ, ਮਨ ਤੋਂ ਜੋਤ ਸਰੂਪ ਹੈ, ਉਹ ਆਪਣਾ ਜਿਹੜਾ ਸਾਡਾ ਅਸਲ, ਸਾਡਾ ਜਿਹੜਾ ਉਹ ਰੂਪ ਹੈ, ਅਸਲ ਪਛਾਣ ਉੱਥੇ ਹੈ। ਇਹ ਸਰੀਰ ਸਾਡੀ ਅਸਲ ਪਛਾਣ ਨਹੀਂ ਹੈ, ਇਹ ਤਾਂ ਦੁਨੀਆ ਲਈ ਪਛਾਣ ਪੱਤਰ ਅਸੀਂ ਰੱਖਿਆ ਹੋਇਆ ਦੁਨੀਆ ਨੂੰ ਦਿਖਾਉਣ ਲਈ, ਪਰ ਜਿਹੜਾ ਅਸਲ ਸਾਡਾ ਰੂਪ ਹੈ ਉਹ ਤੇ ਆਤਮਕ ਤਲ ਹੈ। ਉੱਥੇ ਆਪਣੇ ਆਪ ਨੂੰ ਪਛਾਣਾਂਗੇ ਅਸੀਂ ਕਿ ਮੈਂ ਤੇ ਉਸ ਪਰਮਾਤਮਾ ਦੀ ਜੋਤ ਹਾਂ। ਪਰ ਉਹ ਕਿੱਦਾਂ ਹੋਏਗਾ? ਜਦੋਂ ਅਸੀਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਨਾਮ ਦੇ ਵਪਾਰੀ ਬਣ ਕੇ ਨਾਮ ਦਾ ਰਸ ਲੈ ਲਾਂਗੇ, ਫਿਰ ਗੁਣ ਸੰਗ੍ਰਹਿ, ਸੰਗ੍ਰਹਿ ਮੈਨੇ ਇਕੱਠੇ ਕਰਨੇ, ਫਿਰ ਗੁਣ ਇਕੱਠੇ ਕਰਾਂਗੇ, ਅਵਗਣ ਵਿਕਣੇ, ਅਵਗਣ ਵੇਚ ਦਿਆਂਗੇ, ਵਿਕਣੇ ਵੇਚ ਦਿਆਂਗੇ, ਵੇਚਣ ਤੋਂ ਭਾਵ ਛੱਡ ਦਿਆਂਗੇ, ਤਿਆਗ ਦਿਆਂਗੇ ਵੀ ਮੈਨੂੰ ਹੁਣ ਅਵਗਣ ਨਹੀਂ ਚਾਹੀਦੇ, ਮੈਨੂੰ ਹੁਣ ਗੁਣ ਚਾਹੀਦੇ ਆ। ਜਿਹਨੂੰ ਇਹ ਗੱਲ ਸਮਝ ਆ ਗਈ, ਫਿਰ ਉਹ ਆ ਕੇ ਅਰਦਾਸ ਵੀ ਇਹੀ ਕਰਦਾ ਵੀ ਮਹਾਰਾਜ ਜੀ, ਮੈਂ ਆਇਆ ਤੁਹਾਡੇ ਦਰ ਤੇ ਹਾਂ, ਪਰ ਗੁਣ ਲੈ ਕੇ ਜਾਵਾਂ ਤੇ ਅਵਗਣ ਛੱਡ ਕੇ ਜਾਵਾਂ, ਐਸੀ ਕਿਰਪਾ ਕਰ ਦਿਓ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਰੋਜ਼ ਆ ਕੇ ਗੁਰੂ ਦਰ ਤੇ ਇਹ ਪਹਿਲਾਂ ਅਸੀਂ ਮੱਥਾ ਟੇਕਣ ਤੋਂ ਪਹਿਲਾਂ ਇਹ ਅਰਦਾਸ ਕਰਿਆ ਕਰੀਏ ਕਿ ਵਾਹਿਗੁਰੂ ਅਵਗਣ ਲੈ ਕੇ ਆਇਆ, ਤੁਸੀਂ ਕਿਰਪਾ ਕਰੋ ਇਹ ਛੱਡ ਦੇਵਾਂ ਤੇ ਗੁਣ ਲੈ ਕੇ ਤੁਹਾਡੇ ਕੋਲੋਂ ਜਾਵਾਂ। ਮੈਂ ਗੁਣ ਸੰਗ੍ਰਹਿ ਇਕੱਠੇ ਕਰਨ ਵਾਸਤੇ ਆਇਆ, ਗੁਣ ਲੈਣ ਲਈ ਆਇਆ, ਅਵਗੁਣ ਤੇ ਪਹਿਲਾਂ ਹੀ ਭਰੇ ਪਏ ਆ। ਇਸ ਲਈ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ, ਪ੍ਰੀਤ ਲਗਾਈ ਇੱਕ ਉੱਤਮ ਪੰਥ, ਸੁਨਿਓ ਗੁਰ ਸੰਗਤ ਤੈ ਮਿਲੰਤ, ਜਮ ਤਰਾਸ ਮਿਟਾਈ ਇੱਕ ਅਰਦਾਸ, ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਹੁਣ ਇੱਥੇ ਆ ਕੇ ਅਰਦਾਸ ਹੈ ਕਿ ਇਹ ਜਿਹੜਾ ਮਨ ਅਵਗਣਾ ਕਰਕੇ ਪਾਪੀ ਹੋਇਆ ਪਿਆ ਨਾ, ਇਹ ਵਿਕਾਰ ਛੱਡਣ ਨੂੰ ਤਿਆਰ ਨਹੀਂ, ਤੁਸੀਂ ਕਿਰਪਾ ਕਰੋ ਕਿਤੇ ਇਹ ਤਿਆਗ ਹੋ ਜਾਏ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਆਹ ਚੀਜ਼ ਤਿਆਗਣੀ ਹੈ। ਅਤੇ ਗ੍ਰਹਿਣ ਕੀ ਕਰਨਾ? ਸਤ ਸੰਤੋਖ ਦਇਆ ਧਰਮ ਖਿਮਾ, आ कुछ ग्रहण करना है। तो गुरु साहब कहते ने फिर गुण संग्रह अवगुण विकणै, जदों अवगुण छड़ दिते गुण संग्रह कट्ठे कर ले आपे आप पछाणे, फिर सानू अपने आपे दी पछाण जड़ी है वो हो

ਇਸ ਵਾਸਤੇ ਕੀ ਕਰੀਏ, ਹੁਣ ਅਵਗਣ ਕਿੱਦਾਂ ਛੱਡੇ ਜਾਣ, ਗੁਣ ਕਿਵੇਂ ਇਕੱਠੇ ਹੋਣਗੇ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਗੁਰ ਮਤ ਪਾਈ, ਗੁਰੂ ਦੀ ਮਤ ਲੈ। ਅਤੇ ਦੇਖੋ ਸੁਭਾਵਿਕ ਹੈ, ਜੇ ਗੁਰੂ ਦੀ ਮਤ ਲੈਣੀ ਹੈ ਤਾਂ ਆਪਣੀ ਮਤ ਛੱਡਣੀ ਪੈਣੀ ਹੈ, ਮਤ ਉੱਤੇ ਮਤ ਟਿਕਣੀ ਨਹੀਂ। ਭਾਈ ਮੰਝ ਜੀ ਨੂੰ ਮਹਾਰਾਜ ਨੇ ਕੀ ਕਿਹਾ ਸੀ, ਕਹਿੰਦੇ ਭਾਈ ਮੰਝ, ਤੂੰ ਤੇ ਸਖੀ ਸਰਵਰੀਏ ਦੀ ਮਤ ਲੈ ਕੇ ਬੈਠਾ ਹੋਇਆ, ਤੇ ਸਾਡੀ ਮਤ ਤੂੰ ਲੈਣਾ ਹੈ, ਮਤ ਉੱਤੇ ਮਤ ਕਿੱਦਾਂ ਟਿਕ ਜਾਏਗੀ, ਸਿੱਖੀ ਉੱਤੇ ਸਿੱਖੀ ਕਿੱਦਾਂ ਟਿਕ ਜਾਏਗੀ? ਮਤ ਤੈਨੂੰ ਇਹ ਛੱਡਣੀ ਪੈਣੀ ਆ, ਜੇ ਤੂੰ ਗੁਰੂ ਦੀ ਮਤ ਲੈਣੀ ਆ ਤਾਂ ਤੈਨੂੰ ਇਹ ਮੜੀਆਂ ਮਸਾਣਾ ਵਾਲਾ ਰਸਤਾ ਛੱਡਣਾ ਪੈਣਾ। ਜੇ ਤੂੰ ਸਖੀ ਸਰਵਰੀਏ ਦੀ ਮਤ ਲੈਣੀ, ਫਿਰ ਗੁਰੂ ਦੀ ਮਤ ਨਹੀਂ ਲੈ ਸਕਦਾ, ਇੱਕੋ ਹੀ ਚੀਜ਼ ਮਿਲਣੀ ਆ, ਜਾਂ ਉਹ ਮਤ ਲੈ ਲੈ ਜਾਂ ਆਹ ਲੈ ਲੈ। ਇਹ ਦੇਖਣਾ ਇਹ ਹੈ ਕਿ ਕਿਹਦੀ ਮਤ ਲੈ ਕੇ ਮੈਨੂੰ ਲਾਭ ਹੋਣਾ, ਮੈਨੂੰ ਫਾਇਦਾ ਕਿਹਦੇ ਵਿੱਚ ਹੋਣਾ। ਬਾਕੀ ਸਾਨੂੰ ਸਾਰੀ ਸਮਝ ਹੈ, ਕੱਪੜਾ ਲੈਣਾ ਹੋਵੇ ਨਾ ਤਾਂ 10 ਥਾਂ ਨੂੰ ਖੁਲਾਵਾਂਗੇ ਅਤੇ ਮਸਾਂ ਜਾ ਕੇ 2 ਮੀਟਰ ਕੱਪੜਾ ਲੈਣਾ ਹੁੰਦਾ। ਉਹ 10 ਥਾਂ ਕਿਉਂ ਖੁਲਾਏ? ਦੇਖਣਾ ਜੀ, ਪਰਖਣਾ ਜੀ ਚੰਗੀ ਤਰ੍ਹਾਂ। ਸੌਦਾ ਲੈਣਾ ਹੋਵੇ ਤਾਂ ਅਸੀਂ ਕਿੰਨਾ ਕੁਝ ਦੇਖਦੇ ਪਰਖਦੇ ਹਾਂ, ਫਿਰ ਜਾ ਕੇ ਸੌਦਾ ਲੈਂਦੇ, ਅਤੇ ਜਦੋਂ ਮਤ ਲੈਣੀ ਹੋਵੇ ਉਦੋਂ ਨਹੀਂ ਸੋਚਦੇ ਵੀ ਕਿਹਦੀ ਮਤ ਲੈ ਰਹੇ ਹਾਂ ਅਤੇ ਕਿਹਦੀ ਨਹੀਂ ਲੈਣੀ। ਉਦੋਂ ਵੀ ਸਾਨੂੰ ਸੋਚਣਾ, ਉਹਦੇ ਲਈ ਵਿਵੇਕ ਬੁੱਧ ਚਾਹੀਦੀ ਹੈ, ਉਹ ਵੀ ਸਾਨੂੰ ਅਰਦਾਸ ਵਿੱਚ ਮੰਗਣੀ ਪੈਣੀ ਹੈ ਵੀ ਮਹਾਰਾਜ ਵਿਵੇਕ ਬੁੱਧ ਦਿਓ ਆਪਣੇ ਸਿੱਖਾਂ ਨੂੰ, ਤਾਂ ਕਿ ਇਹ ਹੋਰ ਮਤ ਨਾ ਲਵੇ, ਇਹ ਗੁਰੂ ਦੀ ਮਤ ਲਵੇ। ਇਸ ਵਾਸਤੇ ਮਹਾਰਾਜ ਕਹਿੰਦੇ ਗੁਰ ਮਤ ਪਾਈ, ਪਹਿਲਾਂ ਗੁਰੂ ਦੀ ਮਤ ਨੂੰ ਪਾ, ਪਹਿਲਾਂ ਗੁਰੂ ਦੀ ਮਤ ਲੈ। ਉਹ ਕਿੱਦਾਂ ਲਵਾਂਗੇ? ਅਰਦਾਸ ਕਰਕੇ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਅਤੇ ਜਿਹਨੇ ਗੁਰੂ ਦੀ ਮਤ ਪਾ ਲਈ ਹੈ, ਵੱਡੀ ਵਡਿਆਈ ਉਹਨੂੰ ਵੱਡੇ ਕੋਲੋਂ ਵਡਿਆਈਆਂ ਮਿਲਦੀਆਂ ਨੇ, ਬੰਦੇ ਕੋਲੋਂ ਨਹੀਂ। ਅਸੀਂ ਤਾਂ ਬੰਦੇ ਦੀਆਂ ਵਡਿਆਈਆਂ 'ਤੇ ਡੁੱਲ ਜਾਂਦੇ ਹਾਂ, ਅਸੀਂ ਉਹਦੇ 'ਚ ਹੀ ਬਸ ਫੁੱਲ ਜਾਂਦੇ ਹਾਂ। ਕੋਈ ਬੰਦਾ ਵਡਿਆਈ ਕਰਦੇ ਨਾ, ਬਸ ਮੁੜ ਕੇ ਪੈਰ ਨਹੀਂ ਲੱਗਦੇ ਜ਼ਮੀਨ 'ਤੇ। ਅਸੀਂ ਵੱਡੇ ਦੀ ਵਡਿਆਈ ਲੈਣੀ ਹੈ, ਅਤੇ ਵੱਡਾ ਕੌਣ ਹੈ? ਇੱਕੋ ਹੀ ਪਰਮੇਸ਼ਵਰ, ਉਹਦੀ ਵਡਿਆਈ ਚਾਹੀਦੀ ਹੈ। ਨਹੀਂ ਤਾਂ ਦੁਨੀਆਂ ਦੀ ਵਡਿਆਈ ਨੂੰ ਬੁਰਿਆਈ 'ਚ ਬਦਲਦਿਆਂ ਸਮਾਂ ਨਹੀਂ ਲੱਗਦਾ। ਤੁਸੀਂ ਕਿਤੇ ਬੈਠੇ ਹੋ ਨਾ 4 ਬੰਦਿਆਂ 'ਚ, ਉਹ ਤੁਹਾਡੀ ਵਡਿਆਈ ਕਰ ਰਹੇ ਆ। ਤੁਸੀਂ ਉੱਠ ਕੇ ਜਾਓ, ਪਾਸਾ ਵੱਟ ਕੇ ਜਾਓ, ਨਾਲ ਹੀ ਤੁਹਾਡੀ ਬੁਰਿਆਈ ਸ਼ੁਰੂ ਹੋ ਜਾਣੀ ਹੈ। ਇਹ ਸੰਸਾਰ ਹੈ, 4 ਬੰਦੇ ਬੈਠੇ ਹਾਂ ਨਾ ਆਪਾਂ, ਵਡਿਆਈ ਹੋ ਰਹੀ ਹੈ, ਰੱਜ ਕੇ ਵਡਿਆਈ। ਤੁਸੀਂ ਮਾੜਾ ਜਾ ਉੱਠ ਕੇ ਜਾਓਗੇ, ਨਾਲ ਹੀ ਤੁਹਾਡੀ ਬੁਰਿਆਈ ਸ਼ੁਰੂ ਹੋ ਜਾਣੀ ਹੈ। ਸਾਨੂੰ ਇਹ ਵਡਿਆਈ ਨਹੀਂ ਚਾਹੀਦੀ। ਸਾਨੂੰ ਕੀ ਚਾਹੀਦਾ? ਵੱਡੇ ਦੀ ਵਡਿਆਈ ਚਾਹੀਦੀ ਹੈ, ਉਹ ਵੱਡੇ ਦੀ। ਅਤੇ ਵੱਡੇ ਦੀ ਵਡਿਆਈ ਲੈਣ ਵਾਸਤੇ ਫਿਰ ਸਾਨੂੰ ਵੱਡੇ ਨਾਲ ਜੁੜਨਾ ਵੀ ਪੈਣਾ। ਹਰ ਜੇਠ ਜੁੜਨ ਦਾ ਲੋੜੀਏ, ਜਿਸ ਅੱਗੇ ਸਭ ਨਿਵੰਨ, ਉਹਦੇ ਅੱਗੇ ਨਿਭਣਾ ਪੈਣਾ, ਮਤ ਉਹਦੇ ਅੱਗੇ ਰੱਖਣੀ ਪੈਣੀ ਹੈ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਕੀ ਹੋਏਗਾ? ਜਦੋਂ ਤੂੰ ਗੁਰੂ ਦੀ ਮਤ ਪਾ ਲਏਗਾ, ਫਿਰ ਵੱਡੀ ਵਡਿਆਈ, ਵੱਡੇ ਦੀ ਵਡਿਆਈ ਮਿਲੇਗੀ। ਸੱਚਾ ਸ਼ਬਦ ਰਸ ਪੀਂਜੈ, ਫਿਰ ਤੂੰ ਸੱਚਾ ਦਾ ਉਹ ਜਿਹੜਾ ਸ਼ਬਦ, ਇਹ ਸ਼ਬਦ ਸਾਡਾ ਨਹੀਂ ਹੈ, ਇਹ ਗੁਰਬਾਣੀ ਸਾਡੀ ਤੁਹਾਡੀ ਨਹੀਂ ਹੈ, ਇਹ ਸੱਚੇ ਦੀ ਹੈ, ਇਹ ਸੱਚੀ ਬਾਣੀ ਹੈ, ਸੱਚ ਦੀ, ਪਰਮੇਸ਼ਵਰ ਦੀ। ਫਿਰ ਤੂੰ ਇਹ ਸ਼ਬਦ ਵਿੱਚੋਂ ਰਸ ਭਰ ਭਰ ਕੇ ਪੀ, ਫਿਰ ਜਿੰਨਾ ਰਸ ਪੀ ਸਕਦਾ ਪੀ, ਪਰ ਪਹਿਲਾਂ ਗੁਰੂ ਦੀ ਮਤ ਲੈ। ਆਪਣੀ ਮਤ ਨਾਲ ਇਹ ਰਸ ਨਹੀਂ ਪੀ ਸਕਦੇ ਆਪਾਂ, ਜਿੰਨਾ ਮਰਜ਼ੀ ਯਤਨ ਕਰ ਲਓ, ਤੁਸੀਂ ਆਪਣੀ ਮਤ ਲੈ ਕੇ ਰਸ ਨਹੀਂ ਪੀ ਸਕਦੇ। ਰਸ ਉਦੋਂ ਪੀਆਂਗੇ ਜਦੋਂ ਗੁਰੂ ਦੀ ਮਤ ਲਵਾਂਗੇ। ਮੱਥਾ ਟੇਕਣ ਦਾ ਮਤਲਬ ਕੀ ਹੈ? ਕਈ ਵਾਰੀ ਆਪਾਂ ਸਾਂਝ ਪਾਈ ਹੈ, ਮੱਥਾ ਟੇਕਣ ਦਾ ਮਤਲਬ ਹੀ ਇਹ ਹੈ ਕਿ ਮਤ ਰੱਖ ਦਿੱਤੀ ਹੈ ਅਤੇ ਗੁਰੂ ਦੀ ਮਤ ਲੈਣੀ ਹੈ। ਇਹਨੂੰ ਰਸਮੀ ਨਹੀਂ ਬਣਾਉਣਾ ਆਪਾਂ। ਇਹ ਮਤ ਰੱਖਣ ਮਤਲਬ ਹੈ ਮਤ ਅੱਗੇ ਰੱਖ ਦੇ ਅਤੇ ਗੁਰੂ ਦੀ ਮਤ ਲੈ ਲੈ, ਫਿਰ ਭਰ ਭਰ ਕੇ ਰਸ ਪੀ ਸ਼ਬਦ ਵਿੱਚੋਂ, ਫਿਰ ਹਰ ਸ਼ਬਦ 'ਚ ਰਸ ਮਿਲੇਗਾ, ਇੱਕ ਇੱਕ ਪੰਗਤੀ 'ਚੋਂ ਰਸ ਮਿਲੇਗਾ ਤੈਨੂੰ। ਇਹ ਰਸ ਪੀ, ਇਹੀ ਤਾਂ ਲਾਹਾ ਲੈਣਾ ਅਸੀਂ, ਇਹੀ ਤਾਂ ਖੱਟੀ ਖੱਟਣੀ ਹੈ ਆਪਾਂ ਨਾਮ ਵਿੱਚੋਂ, ਸ਼ਬਦ ਵਿੱਚੋਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ

ਆ ਜਿਹੜੀ ਹਰੀ ਦੀ ਭਗਤੀ ਆ ਨਾ, ਨਾਮ ਰਸ ਪੀਣ ਵਾਲੀ, ਜਿਹੜੀ ਗੁਰੂ ਦੀ ਮਤ ਲੈ ਕੇ ਮਿਲਦੀ ਹੈ, ਇਹ ਵਿਰਲੇ ਨੇ, ਕਿਉਂਕਿ ਇਹ ਨਿਰਾਲੀ ਹੈ। ਇਹ ਤੁਹਾਨੂੰ ਨਿਰਾਲਾ ਕਰ ਦੇਗੀ, ਸੰਸਾਰੀਆਂ ਨਾਲੋਂ ਵੱਖ ਕਰ ਦੇਗੀ। ਭਗਤਾਂ ਕੀ ਚਾਲ, ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਅਤੇ ਉਹ ਭਗਤ ਤਾਂ ਸਾਡੇ ਵਰਗੇ ਹੀ ਨੇ, ਉਹ ਵੀ ਗ੍ਰਸਤੀ ਨੇ, ਉਹ ਵੀ ਕੰਮ ਕਾਜ ਕਰਦੇ ਆ, ਕਿਰਤ ਕਰਦੇ ਆ, ਨਾਮ ਜਪਦੇ ਆ, ਉਹ ਕੋਈ ਵੱਖਰੇ ਥੋੜ੍ਹੀ ਹੈ। ਉਹਨਾਂ ਦਾ ਵੀ ਘਰ ਹੈ, ਕਬੀਰ ਸਾਹਿਬ ਜੀ ਦਾ ਘਰ ਹੈ, ਪਰਿਵਾਰ ਹੈ, ਬੱਚੇ ਨੇ ਉਹਨਾਂ ਦੇ, ਪਰ ਉਹ ਖੱਡੀ ਚਲਾਉਂਦੇ ਆ ਅਤੇ ਕੱਪੜਾ ਵੀ ਤਿਆਰ ਕਰਦੇ ਆ, ਆਪਣੀ ਕਿਰਤ ਵੀ ਕਰਦੇ ਆ। ਬਾਬਾ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਵੀ ਕਰਦੇ ਆ, ਪਰਿਵਾਰ ਵੀ ਹੈ ਉਹਨਾਂ ਦਾ। ਭਗਤ ਨਾਮਦੇਵ ਜੀ, ਬਾਬਾ ਫਰੀਦ ਸਾਹਿਬ ਜੀ, ਪਰਿਵਾਰ ਹੈ, ਕਿਰਤ ਵੀ ਕਰਦੇ ਆ। ਫਿਰ ਚਾਲ ਨਿਰਾਲੀ ਕਿੱਦਾਂ ਹੋ ਗਈ? ਕਿਉਂਕਿ ਉਹਨਾਂ ਨੇ ਮੋਹ ਮਾਇਆ ਦਾ ਤਿਆਗ ਕਰ ਦਿੱਤਾ। ਉਹ ਕਾਮੀ ਕ੍ਰੋਧੀ ਹੋ ਕੇ ਨਹੀਂ ਚੱਲਦੇ, ਉਹ ਇਹਦੇ ਤੋਂ ਵੱਖ ਹੋ ਕੇ ਚੱਲਦੇ ਆ। ਪੈਰ ਤੇ ਉਹਨਾਂ ਦੇ ਵੀ ਦੋ ਨੇ, ਸਾਡੇ ਵੀ ਦੋ ਨੇ, ਪਰ ਉਹਨਾਂ ਦੇ ਜੀਵਨ ਜਿਉਣ ਦਾ ਢੰਗ ਹੋਰ ਹੈ, ਸਾਡੇ ਜੀਵਨ ਜਿਉਣ ਦਾ ਢੰਗ ਹੋਰ ਹੈ। ਇਹ ਨਿਰਾਲੀ ਜਿਹੜਾ ਸਾਨੂੰ ਸ਼ਬਦ ਦੀ ਕਮਾਈ ਕਿਹਾ ਨਾ ਕਰਨ ਲਈ, ਇਹ ਸਾਨੂੰ ਮਹਾਰਾਜ ਕਹਿੰਦੇ ਤੂੰ ਨਿਰਾਲਾ ਹੋ ਜਾਏਗਾ, ਨਿਆਰਾ ਕਰਨ ਵਾਸਤੇ ਹੈ। ਕਿਉਂ ਖਾਲਸਾ ਨਿਆਰਾ ਕਿਹਾ ਗਿਆ? ਕਿਉਂਕਿ ਮਹਾਰਾਜ ਨੇ ਅੰਦਰ ਖਾਲਸ ਕਰ ਦਿੱਤਾ, ਸ਼ੁੱਧ ਕਰ ਦਿੱਤਾ। ਜਿਹੜਾ ਸ਼ੁੱਧ ਹੋ ਗਿਆ ਉਹ ਨਿਆਰਾ ਹੋ ਗਿਆ, ਉਹ ਫਿਰ ਨਿਰੰਕਾਰ ਨਾਲ ਜੁੜ ਕੇ ਚੱਲਦਾ ਹੈ। ਉਹ ਸੰਸਾਰ ਨਾਲ ਜਾਂ ਵਹਿਮਾਂ ਭਰਮ ਕਰਮ ਕਾਂਡਾਂ ਵਿੱਚ ਪੈ ਕੇ ਨਹੀਂ ਚੱਲਦਾ, ਉਹ ਨਿਰੋਲ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਕੇ ਚੱਲਦਾ ਹੈ। ਖੈਰ, ਸਤਿਗੁਰੂ ਮਹਾਰਾਜ ਜੀ ਆਖਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਸਾਹਿਬ ਕਹਿੰਦੇ ਨੇ, ਤੂੰ ਕੀ ਕਰ, ਗੁਰੂ ਦੀ ਮੱਤ ਲੈ, ਵੱਡੇ ਦੀ ਵਡਿਆਈ ਲੈ, ਔਰ ਸ਼ਬਦ ਦਾ ਰਸ ਪੀ, ਨਾਨਕ ਹਰ ਕੀ ਭਗਤ ਨਿਰਾਲੀ। ਇਹ ਭਗਤੀ ਨਿਰਾਲੀ ਹੈ। ਗੁਰਮੁਖ ਵਿਰਲਾ ਕੀਜੈ, ਪਰ ਇਹ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੁਆਰਾ ਗੁਰੂ ਦੀ ਮੱਤ ਲੈ ਕੇ ਇਸ ਭਗਤੀ ਦੇ ਰਸਤੇ ਉੱਤੇ ਤੁਰਦਾ, ਭਗਤੀ ਦੇ ਮਾਰਗ ਦੇ ਉੱਤੇ ਤੁਰਦਾ, ਜਿੱਥੇ ਇਹ ਵਿਕਾਰਾਂ ਨੂੰ ਕੂੜ ਨੂੰ ਛੱਡ ਕੇ ਤੁਰਨਾ ਪੈਂਦਾ ਹੈ। ਅਤੇ ਸਾਹਿਬ ਕਹਿੰਦੇ ਵਿਰਲੇ ਨੇ, ਪਹਿਲਾਂ ਹੀ ਆਖਿਆ ਆਪ ਜੀ ਨਾਲ ਸਾਂਝ ਪਾਈ ਨਾ, ਵੀ ਸਿੱਖ ਬਹੁਤ ਨੇ ਪਰ ਸਿੱਖੀ ਘੱਟ ਹੈ, ਸਿੱਖੀ ਥੋੜ੍ਹਿਆਂ ਕੋਲ ਹੈ, ਸਿੱਖ ਤਾਂ ਬਹੁਤ ਨੇ। ਅਤੇ ਮਹਾਰਾਜ ਨੇ ਵੀ ਕਹਿਤਾ ਵਿਰਲੇ, ਵਿਰਲੇ ਨੇ ਉਹ ਜਿਹੜੇ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਨੂੰ ਕਮਾ ਕੇ

0: ਇਸ ਲਈ ਗੁਰਮੁਖ ਬਣੋ, ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਖੇਤੀ ਕਰਨੀ ਵੀ ਸਿੱਖ ਲਓ, ਨਾਮ ਦਾ ਬੀਜ ਪਾਉਣਾ ਵੀ ਸਿੱਖ ਲਓ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਮਹਾਰਾਜ ਜੀ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਇਹ ਅੰਦਰ ਹੈ, ਇਹ ਖੇਤੀ ਅੰਦਰ ਹੋਣੀ ਹੈ ਨਾਮ ਦੇ ਨਾਲ, ਔਰ ਇਸੇ ਜਨਮ 'ਚ ਖੇਤੀ ਹੋਣੀ ਹੈ, ਇਹ ਹੋਰ ਕਿਸੇ ਜਨਮ 'ਚ ਨਹੀਂ ਹੋਣੀ। ਬਾਹਰ ਦੀ ਖੇਤੀ ਵਿੱਚ ਤਾਂ ਦੇਖੋ ਬਲਦ ਵੀ ਲੱਗਦੇ ਆ ਨਾ ਨਾਲ, ਜਿਹੜੇ ਬਲਦ ਨੇ ਉਹ ਵੀ ਨਾਲ ਲੱਗ ਜਾਂਦੇ ਆ, ਪਰ ਇਹ ਖੇਤੀ ਜਿਹੜੀ ਨਾਮ ਦੀ ਆ ਉਹ ਇਸੇ ਜਨਮ 'ਚ ਹੈ, ਹੋਰ ਕਿਸੇ ਜਨਮ 'ਚ ਨਹੀਂ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅੰਨ ਰੂਤ ਨਾਹੀ ਨਾਹੀ, ਹੋਰ ਕੋਈ ਤੁਹਾਨੂੰ ਰੁੱਤ ਨਹੀਂ ਮਿਲਣੀ, ਆਹ ਰੁੱਤ ਮਿਲੀ ਹੈ ਮਨੁੱਖਾ ਜਨਮ ਵਾਲੀ, ਹੁਣ ਇਹਨੂੰ ਬੀਜ ਲਓ ਖੇਤੀ ਨਾਮ ਦੀ, ਇਹ ਫਸਲ ਚੰਗੀ ਮਿਲ ਜਾਏਗੀ, ਫਲ ਚੰਗਾ, ਝਾੜ ਚੰਗਾ ਹੋ ਜਾਏਗਾ। ਤਾਂ ਕੀ ਕਰੀਏ? ਗੁਰੂ ਸਾਹਿਬ ਕਹਿੰਦੇ ਗੁਰਮੁਖ ਖੇਤੀ ਹਰ ਅੰਤਰ ਬੀਜੀ ਹੈ, ਗੁਰੂ ਦੇ ਰਾਹੀਂ ਖੇਤੀ ਕਰੋ, ਅੰਦਰ ਆਪਣੇ ਨਾਮ ਦਾ ਬੀਜ ਬੀਜੋ। ਹਰ ਲੀਜੈ ਸਰੀਰ ਜਮਾਏ ਰਾ, ਔਰ ਉਹਦੇ ਨਾਮ ਦਾ ਜਿਹੜਾ ਬੀਜ ਬੀਜੋਗੇ ਉਹ ਤੁਹਾਡੇ ਅੰਦਰੋਂ ਹੀ ਉੱਗ ਪਏਗੀ, ਉਹ ਫਲ ਤੁਹਾਨੂੰ ਉਹਦਾ ਅੰਦਰੋਂ ਹਿਰਦੇ ਵਿੱਚੋਂ ਹੀ ਮਿਲੇਗਾ।
1: ਆਪਣੇ ਘਰ ਅੰਦਰ ਰਸ ਪੁੰਛ ਤੋਂ ਲਾਹ ਲੈ ਪਰਥਾਏ ਰਾਮ,
0: ਇਸ ਘਰ ਦੇ ਵਿੱਚ ਨਾਮ ਦਾ ਬੀਜ ਪਾ ਖੇਤੀ ਕਰ, ਔਰ ਖੇਤੀ ਕਰਕੇ ਜਿਹੜਾ ਤੈਨੂੰ ਫਲ ਮਿਲੇਗਾ ਉਸ ਰਸ ਨੂੰ ਮਾਣ, ਔਰ ਉਹ ਜਿਹੜਾ ਰਸ ਮਾਣਨਾ ਪਰ ਥਾਏ, ਪਰ ਮੈਨੇ ਪਰਾਇਆ ਥਾਏ, ਕਿਹੜਾ ਪਰਾਇਆ ਥਾਂ, ਇੱਕ ਲੋਕ ਹੁੰਦਾ ਇੱਕ ਪਰਲੋਕ ਹੁੰਦਾ, ਫਿਰ ਤੂੰ ਉਹਦਾ ਰਸ ਪਰਲੋਕ ਵਿੱਚ ਵੀ ਮਾਣ ਸਕਦਾ, ਪਰ ਥਾਏ ਰਸ ਪਰਲੋਕ ਵਿੱਚ ਵੀ ਮਾਣ ਸਕਦਾ, ਪਰ ਥਾਏ ਦੂਜੀ ਥਾਏ ਇਹ ਰਸ ਬੀਜਣ

ਆਹਾ ਪਰ ਥਾਈ, ਫਿਰ ਥੋੜਾ ਸਮਝ ਲਿਓ, ਪਰ ਥਾਈ ਮਤਲਬ ਖੇਤੀ ਕਰਨੀ ਹੈ ਦਿਮਾਗ ਵਿੱਚ, ਮਨ ਦੇ ਵਿੱਚ, ਕਿਉਂਕਿ ਮਨ ਵੀ ਇੱਥੇ ਹੈ, ਮਤ ਵੀ ਇੱਥੇ ਹੈ, ਬੁੱਧ ਵੀ ਇੱਥੇ ਹੈ, ਸੁਰਤ ਵੀ ਇੱਥੇ ਹੀ ਹੈ, ਇੱਥੇ ਹੀ ਆਪਾਂ ਜਿਹੜੀ ਆ ਉਹ ਕਿਸਾਨ ਬਣ ਕੇ ਖੇਤੀ ਕਰਨੀ ਹੈ, ਕਿ ਇਹ ਫਸਲ ਜਿਹੜੀ ਹੈ ਇਹ ਪੈਦਾ ਕਰਨੀ ਹੈ, ਇਹ ਫਲ ਇੱਥੇ ਹੀ ਮਿਲਣਾ ਨਾ ਜਿੱਥੇ ਆਪਾਂ ਖੇਤੀ ਕੀਤੀ ਹੈ, ਪਰ ਇਹਨੂੰ ਅਸੀਂ ਹਿਰਦੇ 'ਚ ਜਦੋਂ ਲੈ ਜਾਵਾਂਗੇ ਪਰ ਥਾਂ ਇਹਦਾ ਫਲ ਇਹ ਰਸ ਇੱਥੇ ਤੱਕ ਮਾਣਾਂਗੇ, ਅੰਦਰ ਹਿਰਦਾ ਵੀ ਖੁਸ਼ੀ ਨਾਲ ਖਿੜ ਜਾਏਗਾ, ਵਿਗਾਸ ਤਾਂ ਹੀ ਆਏਗਾ ਨਾ ਅੰਦਰ। ਇਸ ਲਈ ਮਹਾਰਾਜ ਜੀ ਸਮਝਾਉਂਦੇ ਆ, ਫਿਰ ਕਹਿੰਦੇ ਲਾਹਾ ਪਰ ਥਾਂ, ਜੇ ਤੂੰ ਪਰ ਥਾਂ ਲਾਹਾ ਲੈਣਾ ਚਾਹੁੰਦਾ, ਹਰ ਮਨ ਵਸਾਏ, ਮਨ ਵਿੱਚ ਹਰੀ ਦੇ ਨਾਮ ਨੂੰ ਵਸਾ, ਧਨ ਖੇਤੀ ਵਪਾਰਾ, ਆ ਤੇਰੀ ਖੇਤੀ ਕੀਤੀ ਤੈਨੂੰ ਮੁਬਾਰਕ ਹੋ ਜਾਏਗੀ। ਹੁਣ ਇੱਥੇ ਧਨ ਦੇ ਨੰਨੇ ਨੂੰ ਥੱਲੇ ਔਂਕੜ ਲੱਗ ਗਈ ਹੈ, ਇਹ ਹੈ ਧਨ, ਧਨਤਾ ਦਾ ਪਾਤਰ ਹੋ ਜਾਣਾ, ਕਿਸੇ ਨੂੰ ਧਨ ਧਨ ਕਹਿਣਾ, ਅਤੇ ਜੇ ਇਹ ਔਂਕੜ ਨਾ ਹੁੰਦੀ ਤਾਂ ਧਨ ਇਸਤਰੀ ਨੂੰ ਵੀ ਕਿਹਾ ਗਿਆ, ਜਿਵੇਂ ਆਪਾਂ ਪੰਗਤੀ ਪੜ੍ਹਦੇ ਹੁੰਦੇ ਨਾ, ਕਰਮਹੀਨ ਧਨ, ਉੱਥੇ ਜੀਵ ਇਸਤਰੀ ਹੈ, ਇੱਥੇ ਧਨ ਦਾ ਅਰਥ ਹੋ ਗਿਆ ਮੁਬਾਰਕ ਹੈ ਤੈਨੂੰ, ਤੂੰ ਆਹ ਖੇਤੀ ਕਰ ਲਈ ਟਾਈਮ ਸਿਰ, ਤੂੰ ਨਾਮ ਦਾ ਬੀਜ ਬੀਜ ਲਿਆ, ਨਾਮ ਦਾ ਸੌਦਾ ਲੈ ਲਿਆ, ਨਾਮ ਦਾ ਵਪਾਰ ਕਰ ਲਿਆ, ਇਸ ਲਈ

0: ਕਿ ਇਸ ਗੱਲ ਨੂੰ ਵਿਚਾਰ ਕੇ ਬੁੱਝ ਲਵੇ, ਇਹਨੂੰ ਸਮਝ ਲਵੇ। ਹਰ ਨਾਮ ਧਿਆਏ ਮਨ ਵਸਾਏ, ਉਹ ਵੀ ਫਿਰ ਨਾਮ ਦੀ ਖੇਤੀ ਕਰਨ ਲਈ, ਨਾਮ ਦਾ ਫਲ ਰਸ ਲੈਣ ਲਈ ਹਰੀ ਦੇ ਨਾਮ ਨੂੰ ਮਨ ਵਿੱਚ ਵਸਾਏਗਾ। ਪਹਿਲਾਂ ਗੁਰੂ ਕੋਲ ਗਿਆਨ ਲੈ ਕੇ ਵੀ ਇਹਨੂੰ ਵਿਚਾਰ ਕੇ ਕੋਈ ਸਮਝ ਲਵੇ, ਜਿਹਨੂੰ ਸਮਝ ਆ ਗਈ, ਜਿਹਨੇ ਬੁੱਝ ਲਿਆ, ਉਹ ਫਿਰ ਮਨ ਦੇ ਰਾਹੀਂ ਹਰੀ ਦੇ ਨਾਮ ਨੂੰ ਧਿਆਉਂਦਾ ਹੈ।
1: ਮਨਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ।
0: ਮਨਮੁਖ ਦੀ ਖੇਤੀ ਹੋ ਰਹੀ, ਕਈ ਦੇਖੋ ਖੇਤੀ ਕਰ ਰਹੇ ਨੇ, ਨਸ਼ਿਆਂ ਦੇ ਬੀਜ ਪਾ ਰਹੇ, ਨਸ਼ੇ ਦਾ ਫਲ ਮਿਲ ਰਿਹਾ। ਕਈ ਮਾੜੇ ਬੀਜ ਪਾ ਰਹੇ ਨੇ, ਕਈ ਚੰਗੇ ਪਾ ਰਹੇ ਨੇ। ਜ਼ਹਿਰ ਨੂੰ ਜ਼ਹਿਰ ਹੀ ਲੱਗਣਾ ਅਤੇ ਅੰਮ੍ਰਿਤ ਨੂੰ ਅੰਮ੍ਰਿਤ ਹੀ ਫਲ ਲੱਗਣਾ। ਬੀਜੈ ਬਿਖ ਮੰਗੈ ਅੰਮ੍ਰਿਤ, ਇਹ ਤਾਂ ਹੋ ਨਹੀਂ ਸਕਦਾ ਵੀ ਮੈਂ ਬੀਜਾਂ ਜ਼ਹਿਰ ਅਤੇ ਮੈਨੂੰ ਮਿਲੇ ਅੰਮ੍ਰਿਤ ਰਸ। ਜ਼ਹਿਰ ਨੂੰ ਜ਼ਹਿਰ ਹੀ ਮਿਲਦਾ ਫਲ ਲੱਗਣਾ। ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਜਿਹੜਾ ਖੇਤੀ ਕਰ ਰਹੇ ਹਾਂ ਨਾ, ਇਹ ਮਨਮੁੱਖ ਦੀ ਖੇਤੀ ਹੈ। ਇਹ ਥੱਕ ਜਾਏਗਾ ਪਰ ਇਹਨੂੰ ਅੰਮ੍ਰਿਤ ਰਸ ਨਹੀਂ ਮਿਲੇਗਾ, ਇਹਦੀ ਤ੍ਰਿਸ਼ਨਾ ਨਹੀਂ ਬੁੱਝੇਗੀ, ਇਹਦੇ ਅੰਦਰ ਸਹਿਜ ਨਹੀਂ ਆਏਗਾ, ਇਹਦੇ ਅੰਦਰ ਟਿਕਾ ਨਹੀਂ ਆਏਗਾ, ਇਹਦੀ ਦੌੜ ਵੱਧਦੀ ਜਾਏਗੀ ਵੱਧਦੀ ਜਾਏਗੀ। ਅੱਜ ਜਦੋਂ ਅਸੀਂ ਕੁਦਰਤੀ ਫਲ ਫਰੂਟ ਖਾਂਦੇ ਸੀ, ਚੰਗੇ ਰਹਿੰਦੇ ਸੀ, ਕਿਸੇ ਨੂੰ ਪਤਾ ਲੱਗਾ ਸਪਰੇਅ ਕਰਨ ਨਾਲ ਜਲਦੀ ਤਿਆਰ ਹੋ ਜਾਂਦਾ ਫਲ, ਉਹਨੇ ਸਪਰੇਅ ਕੀਤਾ, ਉਹ ਕਹਿੰਦਾ ਗੱਲ ਹੀ ਬਣ ਗਈ, ਉਹ ਤ੍ਰਿਸ਼ਨਾ ਮੁੱਕੀ ਥੋੜ੍ਹੀ, ਵੱਧਦੀ ਵੱਧਦੀ ਵੱਧਦੀ ਅੱਜ ਕਿੱਥੇ ਪਹੁੰਚ ਗਈ। ਅੱਜ ਕੋਈ ਚੀਜ਼ ਹੈ ਬਿਨਾਂ ਸਪਰੇਅ ਤੋਂ, ਬਿਨਾਂ ਕੈਮੀਕਲ ਤੋਂ, ਬਿਨਾਂ ਮਿਲਾਵਟ ਤੋਂ, ਤ੍ਰਿਸ਼ਨਾ ਵੱਧਦੀ ਜਾ ਰਹੀ ਵੱਧਦੀ ਜਾ ਰਹੀ ਹੈ। ਮਨਮੁੱਖ ਅੰਦਰ ਕਦੇ ਸਬਰ ਸੰਤੋਖ ਪੈਦਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਨਾਮ ਦੀ ਖੇਤੀ ਕਰ, ਆ ਨਾਮ ਦਾ ਭੋਜਨ ਖਾ, ਤੇਰੇ ਅੰਦਰ ਸਬਰ ਵੀ ਆਏਗਾ, ਸੰਤੋਖ ਵੀ ਆਏਗਾ, ਤੇਰਾ ਅੰਦਰ ਟਿਕ ਜਾਏਗਾ। ਮਨਮੁੱਖ ਖੇਤੀ ਵਣਜ ਕਰ ਥਾਕੇ, ਥੱਕ ਗਏ ਵਣਜ ਕਰ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਤ੍ਰਿਸ਼ਨਾ ਭੁੱਖ ਨਾ ਜਾਏ, ਨਾ ਤ੍ਰਿਸ਼ਨਾ ਮੁੱਕੀ ਨਾ ਭੁੱਖ ਮੁੱਕੀ, ਪਿਆਸ ਵੀ ਵੱਧਦੀ ਗਈ ਭੁੱਖ ਵੀ। ਇਹ ਮਨਮੁੱਖ

ਨਾਨਕ ਗੁਰੂ ਅਮਰਦਾਸ ਮਹਾਰਾਜ, ਨਾਮ ਬੀਜ ਮਨ ਅੰਦਰ, ਮਨ ਦੇ ਅੰਦਰ ਨਾਮ ਦਾ ਬੀਜ ਪਾ, ਸੱਚੇ ਸ਼ਬਦ ਸੁਭਾਏ, ਫਿਰ ਉਹ ਸੱਚੇ ਸ਼ਬਦ ਨਾਲ ਤੈਨੂੰ ਸੱਚ ਨਾਲ ਜੁੜਨਾ ਵੀ ਆ ਜਾਏਗਾ, ਔਰ ਸੱਚੇ ਸ਼ਬਦ ਰਾਹੀਂ ਤੇਰੇ ਅੰਦਰ ਉਹਦੇ ਪ੍ਰਤੀ ਪ੍ਰੇਮ ਦੀ ਭਾਵਨਾ ਵੀ ਬਣ ਜਾਏਗੀ, ਤੂੰ ਪ੍ਰੇਮ ਵਿੱਚ ਭਿੱਜ ਜਾਏਗਾ। ਅਤੇ ਜਿਹਦੇ ਅੰਦਰ ਪ੍ਰੇਮ ਦੀ ਭਾਵਨਾ ਹੋਵੇ ਉਹ ਫਿਰ ਆਪਣਾ ਵੀ ਭਲਾ ਮੰਗਦਾ ਅਤੇ ਦੂਜਿਆਂ ਦਾ ਵੀ ਭਲਾ ਮੰਗਦਾ। ਜਿਹਦੇ ਅੰਦਰ ਨਫ਼ਰਤ ਈਰਖਾ ਭਰੀ ਹੈ ਉਹ ਕਦੇ ਕਿਸੇ ਦਾ ਭਲਾ ਮੰਗ ਹੀ ਨਹੀਂ ਸਕਦਾ। ਇਸ ਲਈ ਤੇਰਾ ਸੁਭਾਅ ਪ੍ਰੇਮ ਵਾਲਾ ਹੋ ਜਾਏਗਾ। ਅਸੀਂ ਵੀ ਅਰਦਾਸ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰ 'ਤੇ ਆਏ ਹਾਂ, ਵਪਾਰੀ ਨਾਮ ਦੇ ਬਣਨ ਵਾਸਤੇ ਆਏ ਹਾਂ, ਸਾਨੂੰ ਕਿਤੇ ਨਾਮ ਦੀ ਖੱਟੀ ਖੱਟਣੀ ਆ ਜਾਏ, ਸਾਡੇ 'ਤੇ ਇਹ ਤਰਸ ਜਿਹੜਾ ਉਹ ਕਰ ਦਿਓ ਆਪਣੇ।

ਤੈ ਸੁਖੁਆ ਤਿਤ ਕਰਨ ਹਦਵਾਜੇ ਆਨੰਦ ਸੁਨੋ ਉਲਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਵਰਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੀ ਸੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮੱਗਰੀ ਤੁਮ ਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ।

ਜਿਸ ਦੁਖੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ ਕਰਨੋ ਨਿਧਾ ਬਿਤਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ।

ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ।

ਲੜੀਵਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਰਤਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਦੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਜੀ।

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣ

ਪੌੜੀ ਵੱਡੀ ਨੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀ ਅੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰਬਲਾ ਤੇਰਾ

ਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰੇ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਰਜ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸਤਿਗੁਰੂ ਜੀ ਉਹ ਦੁਪਹਿਰ ਵੇਲੇ ਦੇ ਦੀਵਾਨ ਸਜੇ ਸਜੇ

ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਵਾਸਤੇ ਸ਼ੁੱਧ ਸਪਸ਼ਟ ਬਾਣੀ ਦੇ ਜਾਪ ਕਰਨ ਦੇ ਬਲਦਮ ਬਖਸ਼ਿਸ਼ ਕਰਨੇ ਪੜ੍ਹੀ ਹੋਈ ਬਾਣੀ ਦਾ ਭਾਵ ਆਪ ਜੀ ਦੇ ਦਰ 'ਤੇ ਆਈਆਂ ਸਮੂਹ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਦਰ 'ਤੇ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੇ ਦਰ 'ਤੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਪਾਵਨ ਇਲਾਹੀ ਫੁਰਮਾਨ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਹੁਕਮ 'ਤੇ ਚੱਲਣ ਦੀ ਸਮਰੱਥ ਬਖਸ਼ਿਸ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹੁ ਪ੍ਰਗਟ ਮਰਦ ਗਮੜਾ।

जैसा सतगुरु सुनीदा तैसो ही मैं डीठ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ

वाहेगुरु जी वाहेगुरु जी वाहेगुरु।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਢਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਪੁੱਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੁੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇਵੜ ਤੇਰੀ ਦਾਤ ਜੈਨੋ ਦੇਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਕਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪਰਗਾਸ ਜੈਨੋ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਹੇ ਰੇ ਮਨ ਚਿਤਵਹੇ ਉਦਮ ਜਾ ਆਹਰ ਹਰ ਜੀ ਓ ਪ੍ਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਤ ਬਾਈਤਾ ਕੋਏ ਨ ਕਿਸਕੀ ਧਰਿਆ ਸਿਰ ਸੇ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੁੰਸਾਂ
तिस पाछे बचरे छरिया तिन कवन खलावै कवन चुगावै मन में सिमरन करिया सब निदान दस अष्ट सिदान ठाकुर कर तल तरिया जन नानक बल बल सद बल जाइए तेरा अंत ना पारा भरिया सब निदान दस अष्ट सिदान ठाकुर कर तल तरिया जन नानक बल बल सद बल जाइए तेरा अंत ना पारा भरिया राग आसा महला चौथा सो पुरख एक ओंकार सतगुर प्रसाद सो पुरख नरंजन हर पुरख नरंजन हर गम्मा गम्मा पारा सब त्या वही सब त्या वही तुद जी हर सच्चे सृजनहारा सब जी तुम्हारे जी तू जिया का दातारा हर त्या बहो संतो जी सब दुख विसार नहारा हर आपे ठाकुर हर आपे सेवक जी क्या नानक जंत विचारा तू कट कट अंतर सर्व निरंतर जी हरेक को पुरख समाणा एक दाते एक पेखारी जी सब तेरे चोज बडाणा तू आपे दाता आपे भुगता जी हों तुद बिन अवर ना जाना तू पार ब्रह्म बेअंत बेअंत जी तेरे क्या गुण आख वखाणा जो सेव है तुद जी जन नानक तिन कुरबाणा हरदे आवही तुद जी से जन जुग में सुखवासी से मुक्त पाए जन हर ते आया जी तिन टूटी जमकी फांसी जिन निरभौ जिन हर निरभौ ते आया जी तिनका भौ सब गवासी जिन सेवया मेरा हर जी ते हर हर रूप समासी से तन जिन हर ते आया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर निक्की अनेक अनंता तेरी अनेक करें हर पूजा जी तपतापहे जपहे बेअंता तेरे अनेक पढ़ें बहु सिमर शास्त्र जी कर क्रिया खटकर्म करंता से भगत बले जन नानक जी जो भावें मेरे हर भगवंता तू आद पुरख अपरंपर करता जी तुझे बड़े अवर न कोई तू जुग जुग एको सदा सदा तू एको जी तू नहीं चल करता सोई तुझे आपे भावै सोई वरतै जी तू आपे करहें सो होई तुझे आपे सृष्ट सब उपाई जी तुझे आपे सिर सब गोई जन नानक गुण गावे करते के जी जो सबसे का जानोई आसा महला चौथा तू करता सचियार मेंडा साही जो तो भावे सोई थीसी जो तू देहे सोई हो पाई रहो
ਸਭ ਤੇਰੀ ਤੂੰ ਸਭਨੀ ਤੇ ਆਇਆ ਇਸ ਨਾਉ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਮਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਰ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਮਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭਾਈਰੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮਹੋ ਪਗ ਨਹੀਂ ਚਾਲੇ ਅਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵੰਤ ਨਾਨਕ ਤਿਨ ਕੀ ਸ਼ਰਨਾ ਚੈਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਨਿਆ ਹਰ ਰਾਇਆ।

जप तप संयम धर्म ना कमाया, सेवा साध ना जन्या हर राया।

ਪਿਤਾ ਜਾ ਕੋ ਭੇਵ ਨਾ ਪਾਵਤ ਬਿਦਾ ਤਾਕੋ ਕਿਰਪਾ ਹਣੇ ਅਨੁਮਾਨਤ ਮਹਾਮੂੜ ਕੱਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦਸ ਜਾ ਪ੍ਰਥਮ ਸੰਸਾਰਾ ਇੱਕੈ ਰੂਪਿਆਂ ਨੂੰ ਪਸਰੂਪਾ ਰੰਕ ਬਹਿਓ ਰਾਵ ਕਹੀਂ ਭੂਪਾ ਅੰਡਾ ਜੇ ਰਸੇ ਤਜਕੀਨੀ ਉਤਪਜ ਖਾਣ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹਵੈ ਬੈਠਾ ਕਹੋ ਸਿਮਟ ਭਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਿਉਂਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣਗਾਤਾ ਜੇ ਅਸ ਤੁਜੇ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤੋਂ ਹਵਾਏ ਮਰੇ ਪੁਰਖ ਜਾਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਹਰਿਓ ਤਾਕੀ ਤਾਪ ਤਿਨਕ ਮੈਂ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਵਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਿਦ ਦੁਸ਼ਟ ਦੁਖ ਤੇਰਾ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੋਹਾਰ ਬਾਹੀ ਗਏ ਕੀ ਲਾਜ ਅਸ ਗੋਬਿੰਦਾਸ ਤੋਹਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੋਹਾਰ ਦੁਆਰ।

ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਬਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਫੀਵੇ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ

ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ,

ਦੇਣਾ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅੱਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ ਦੀਨ ਦਰਦ ਨਿਵਾਰ ਠਾਕੁਰ ਰਾਖੀ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੇ ਬਿਆਪ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟਡੋਲ ਪੂਜਿਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਨਿਰਗੁਣੀਆ ਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ

नाही, जम नहीं आवे नेरे राहु, जो तेरे रंग राते स्वामी।

0: ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ ਜੀ।

अर्जुनी सभं गुरुप्रसाद तुद अगैरदास हमारी जियो पिंड सब तेरा

गुरु गरीब नवाज दया दे सागर करुणा निधान समर्थ गुरुदेव धन धन श्री गुरु ग्रंथ साहिब सच्चे पातशाह जी तिन्हां दी पावन और मुबारक हजूरी अंदर गुरुद्वारा दुख निवारण साहिब पावन स्थाना उपर रात्रि वेले दे दीवाना अंदर जुड़मिल बैठे गुरु प्यार वाले हो बड़ी अपार बख्शिश कृपा सतगुरु जी ने वरताई है जो अपने पावन चरणा कमलां पास जुड़ के बैठन दा सुभाग सतगुरु गुरु बाबा जी ने बख्शिश कीता है। आओ गुरु प्यार वालेओ जो धन गुरु ग्रंथ साहिब पातशाह जी की पावन बाणी दियां लड़ीवार विचारां लड़ीवार गुरु इतिहास दियां विचारां रोज़ाना आप संगतां इन्हां पावन स्थानां तों श्रवण करदियां हो उन्हां चल रही लड़ीवार गुरु इतिहास दियां विचारां दे नाल आपां सांझ पाईए। कल दे दीवाना अंदर आप संगत ने इत्थों क तक इतिहास सतगुरु जी का श्रवण कीता सी। गुरु साहिब जी ने जदों हलकारी दे कोलों पहाड़ी राजियां दी सारी सलाह मशवरा सुनिया फिर गुरु साहब ने अपने मुखारबिन तो अपनी ब्यों तो बंदी दसी। कुछ समा ते गुरु साहब ना चुप धार के बैठे रहे ते गुरु पातशाह जी दे कोल दरबार विच सिख संगतां बैठियां ते भाई दुनी चंद भी चल के आ रहे। सतगुरु ने उन्हूं आउंदिआं वेख के कहा कहिंदे की होया जे केसरी चंद दा मस्त हाथी है साढ़े कोल भी साडा हाथियां दा राजा है दुनी चंद इहदे सामने उस मस्त हाथी दा की जोर है। सारियां ने जदों वेख सुनिया ना गुरु साहब दे इन्हां बोलां नूं वी दुनी चंद साडा उस हाथी दा मुकाबला करेगा। बस इन्नी गल जी संगतां ने सुनी संगतां सारियां दा मुख भाई दुनी चंद दे चेहरे वल ते जदों भाई दुनी चंद ने सुनी इह आवाज़ ते भाई दुनी चंद दे चेहरे दे रंग भी उड गए ते संगत ने अनुमान ला लिया भी इन्हां दा उत्साह नाश होया है। सिखां ने अनुमान ला लिया गुरु साहब इन्नी गल कह के अपने महलां विच प्रवेश कर गए। दुनी चंद नूं चिंता बन गई भी ये बन की गया ना भी हाथी दा मुकाबला मैं कित्थों कर लेना। उन्हें जी फिर हुण सोचिया की है भी कोई ना कोई मैनूं रातों रात प्रबंध करना पैना नहीं तो सवेर हुंदिआं ते हाथी ने मैनूं विचालों पाड़ देना। जो भाई दुनी चंद की सोच है जे कितें गुरु साहब के बोलों पर भरोसा होंदा तो भाई दुनी चंद के हथों हाथी मरवाना कोई औखा थोड़ी सी गुरु साहब लई। मालिक ने तो अपने बोलों से कहा ही है ना भी दुनी चंद के सामने केसरी चंद का हाथी दे कीड़ी वर्गा है। मतलब जे भाई दुनी चंद गुरु साहब के
ਬੋਲਾਂ 'ਤੇ ਭਰੋਸਾ ਰੱਖਦੇ ਅਤੇ ਗੁਰੂ ਪਾਤਸ਼ਾਹ ਜੀ ਭਾਈ ਦੁਨੀ ਚੰਦ ਕੋਲੋਂ ਉਹ ਹਾਥੀ ਕੀੜੀ ਵਾਂਗੂ ਹੀ ਮਰਵਾਉਂਦੇ, ਪਰ ਉਹਨੂੰ ਭਰੋਸਾ ਨਹੀਂ ਬਣਿਆ। ਭਾਜੜਾਂ ਪੈ ਗਈਆਂ ਉਹਨੂੰ ਰਾਤੋ ਰਾਤ। ਪਹਿਲੋਂ ਭਾਈ ਦਇਆ ਸਿੰਘ ਜੀ ਕੋਲ ਗਿਆ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਇਹ ਗੁਰੂ ਸਾਹਿਬ ਨੇ ਤਾਂ ਚੰਗਾ ਜੰਗ ਵਾਲਾ ਕੰਮ ਛੇੜਿਆ ਹੋਇਆ, ਵੀ ਆਪਾਂ ਕਿੰਨੇ ਕੁ ਸਿੰਘ ਮਰਵਾ ਲੈਣੇ, ਕਿੰਨੇ ਕੁ ਖਪਾ ਲੈਣੇ, ਵੀ ਆਪਾਂ ਇੱਥੋਂ ਚੱਲੀਏ, ਆਪਣੀਆਂ ਜਾਨਾਂ ਬਚਾਈਏ ਅਤੇ ਆਪਾਂ ਚੱਲੀਏ। ਭਾਈ ਦਇਆ ਸਿੰਘ ਨੇ ਵੀ ਕਿਹਾ, ਕਹਿੰਦੇ ਭਾਈ ਗੁਰੂ ਦੇ ਬੋਲਾਂ 'ਤੇ ਭਰੋਸਾ ਰੱਖੋ, ਤੁਸੀਂ ਗੁਰੂ ਘਰ ਦੇ ਮਸੰਦ ਹੋ, ਗੁਰੂ ਘਰ ਤੁਹਾਡੀ ਪਰਵਰਿਸ਼ ਕਰ ਰਿਹਾ, ਪਾਲਣਾ ਕਰ ਰਿਹਾ, ਅਤੇ ਤੁਸੀਂ ਹੁਣ ਦੁੱਖ ਸੁੱਖ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਖੜੋਣਾ, ਇਹ ਤੁਹਾਡਾ ਫਰਜ਼ ਬਣਦਾ, ਦੌੜਨ ਵਾਲੀ ਕਿਹੜੀ ਗੱਲ ਹੋਈ। ਭਾਈ ਦਇਆ ਸਿੰਘ ਨੇ ਜਵਾਬ ਦਿੱਤਾ, ਉੱਥੋਂ ਆ ਕੇ ਵੇਖਿਆ ਵੀ ਇੱਥੇ ਦਾਲ ਨਹੀਂ ਗਲਣੀ ਹਨ। ਫਿਰ ਭਾਈ ਮੋਹਕਮ ਸਿੰਘ ਹੁਣਾਂ ਕੋਲ, ਭਾਈ ਸਾਹਿਬ ਸਿੰਘ ਹੁਣਾਂ ਕੋਲ, ਇਹਨਾਂ ਸਾਰਿਆਂ ਕੋਲ ਆ ਕੇ ਇਹੀ ਸਲਾਹ ਅਖੀਰ ਕਰਦਿਆਂ ਕਰਾਉਂਦਿਆਂ ਜੀ, ਭਾਈ ਦੁਨੀ ਚੰਦ ਚੱਲ ਕੇ ਭਾਈ ਉਹਦਾ ਸਿੰਘ ਕੋਲ ਆ ਜਾਂਦੇ ਨੇ, ਕਹਿੰਦੇ ਭਾਈ ਤੂੰ ਮੇਰੀ ਸੁਣ ਲਾ, ਵੀ ਆਪਾਂ ਇੱਥੇ ਮਰ ਖਪ ਜਾਣਾ, ਆਪਾਂ ਚੱਲੀਏ। ਹੁਣ ਇਹ ਸਾਰੀ ਦੀ ਵਿਚਾਰ ਜਿਹੜੀ ਨਾ, ਭਾਈ ਦੁਨੀ ਚੰਦ ਆਪਣੇ ਮਨ ਦੇ ਅੰਦਰ ਡਰ ਲੈ ਕੇ ਨਾ, ਡਰਿਆ ਹੋਇਆ ਸਾਰੇ ਪਾਸੇ, ਵੀ ਕੋਈ ਤਾਂ ਮੇਰੇ ਨਾਲ ਤੁਰਨ ਵਾਲਾ ਬਣੇ ਜਿਹਨੂੰ ਮੈਂ ਆਖਾਂ ਵੀ ਚਲੋ ਭਾਈ ਚੱਲੀਏ। ਉਹ ਸਾਰਿਆਂ ਨਾਲ ਵਿਚਾਰ ਕੀਤੀ, ਸਭਨਾਂ ਨੇ ਕਿਵੇਂ ਕਿਵੇਂ ਸਾਰੇ ਜਵਾਬ ਦਿੱਤੇ, ਆਪ ਜੀ ਨੇ ਸ਼ਰਵਣ ਕੀਤੇ। ਹੁਣ ਅਗਾਂਹ ਦੁਨੀ ਚੰਦ ਵੱਲੋਂ ਫਿਰ ਹੋਰ ਕਿਹੜਾ ਯਤਨ ਹੈ ਜਿਹੜਾ ਕੀਤਾ ਜਾਂਦਾ ਹੈ। ਧੰਨ ਗੁਰੂ ਕਲਗੀਧਰ ਸਾਹਿਬ ਦੇ ਜਿਹੜੇ ਬੋਲ ਨੇ ਕਿ ਭਾਈ ਦੁਨੀ ਚੰਦ ਉਹਨਾਂ ਬੋਲਾਂ ਤੋਂ ਫਿਰ ਜਾਂਦੇ ਨੇ, ਜਾਂ ਕੋਈ ਉੱਥੇ ਹੋਰ ਖੇਡ ਕੌਤਕ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ, ਗੁਰਬਾਣੀ ਔਰ ਪਾਵਨ ਇਤਿਹਾਸ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਂ ਰਿਹਾ ਲੜੀ ਨੂੰ ਜੋੜਦਿਆਂ ਹੋਇਆ ਨਾ ਕਵੀ ਜੀ ਨੇ ਜ਼ਿਕਰ ਕੀਤਾ ਵੀ ਹੁਣ ਭਾਈ ਉਹਦਾ ਸਿੰਘ ਕੋਲ ਜਾ ਕੇ ਨਾ ਭਾਈ ਦੁਨੀ ਚੰਦ ਕਹਿ ਰਹੇ ਕਹਿੰਦੇ ਮੇਰੀ ਤਾਂ ਸਵੇਰੇ ਮੈਨੂੰ ਲੱਗਦਾ ਅਣਾਈ ਮੌਤ ਆਈ ਲੈ ਵੀ ਮੈਂ ਤਾਂ ਬਿਨਾਂ ਮੌਤ ਆਏ ਮਰਿਆ ਜਾਣਾ ਹੁਣ ਹਾਥੀ ਨੇ ਲਿਹਾਜ਼ ਥੋੜ੍ਹੀ ਕਰਨਾ ਲੱਖਾਂ ਯੋਧਿਆਂ ਦਾ ਜਿਹੜਾ ਜੰਗ ਹੋਣਾ ਹੈ ਕਮਸ਼ਾਨ ਹੋਣਾ ਇੱਦਾਂ ਦੀ ਵਿਚਾਰ ਜਿਹੜੀ ਨਾ ਉਹ ਲੈ ਕੇ ਤੇ ਭਾਈ ਦੁਨੀ ਚੰਦ ਜੀ ਜਾ ਕੇ ਉਹਨਾਂ ਨੂੰ ਮਿਲਦੇ ਹਨ
1: ਸਮਝਾਏ ਲਿਓ ਅਬ ਭਲਾ
0: ਆਖਿਆ ਕੀ ਹੈ ਕਹਿੰਦੇ ਭਾਈ ਆਪਣਾ ਭਲਾ ਇਹਦੇ ਵਿੱਚ ਹੀ ਹੈ ਵੀ ਗੁਰੂ ਸਾਹਿਬ ਨੂੰ ਆਪਾਂ ਸਮਝਾਈਏ ਆਪਾਂ ਗੁਰੂ ਸਾਹਿਬ ਨੂੰ ਸਮਝਾਈਏ ਵੀ ਆਪਣੇ ਲਈ ਲੜਨਾ ਠੀਕ ਨਹੀਂ ਹੈ ਆਪਣੇ ਲਈ ਲੜਨਾ ਜੰਗ ਕਰਨੀ ਜੰਗ ਲੜਨਾ ਆਪਣੇ ਲਈ ਠੀਕ ਨਹੀਂ ਹੈ ਆਪਾਂ ਨੂੰ ਸਗੋਂ ਭੀਮ ਚੰਦ ਦੇ ਨਾਲ ਸੁਲਾ ਕਰ ਲੈਣੀ ਚਾਹੀਦੀ ਹੁਣ ਉਹ ਤਾਂ ਸਾਰਿਆਂ ਨੂੰ ਇਹੀ ਕਹਿ ਰਿਹਾ ਨਾ ਜਾ ਕੇ ਭਾਈ ਦਇਆ ਸਿੰਘ ਨੂੰ ਭਾਈ ਮੋਹਕਮ ਸਿੰਘ ਜੀ ਨੂੰ ਭਾਈ ਸਾਹਿਬ ਸਿੰਘ ਜੀ ਨੂੰ ਸਾਰਿਆਂ ਨੂੰ ਜਾ ਕੇ ਇਹੀ ਕਿਹਾ ਵੀ ਆਪਾਂ ਭੀਮ ਚੰਦ ਦੇ ਨਾਲ ਸੁਲਾ ਕਰ ਲਈਏ ਨਹੀਂ ਤਾਂ ਮਾਰੇ ਜਾਣਾ ਆਪਾਂ ਲੱਖਾਂ ਪਹਿਲਾਂ ਆਪਾਂ ਕਿੰਨੇ ਯੋਧੇ ਆਪਣੇ ਪਹਿਲਾਂ ਮਰਵਾ ਚੁੱਕੇ ਹਾਂ ਅਤੇ ਹੋਰ ਆਪਣਾ ਬੜਾ ਨੁਕਸਾਨ ਹੋ ਜਾਣਾ ਵੀ ਆਪਾਂ ਇੱਦਾਂ ਕਰੀਏ ਗੁਰੂ ਸਾਹਿਬ ਨੂੰ ਜਾ ਕੇ ਸਮਝਾਉਂਦੇ ਵੀ ਜੰਗ ਛੱਡੋ ਜੰਗ ਦਾ ਸੁਭਾਅ ਛੱਡੋ ਜੰਗ ਨਹੀਂ ਕਰਨੀ ਆਪਾਂ ਹੁਣ ਇਹ ਸਾਰੀ ਵਿਚਾਰ ਜਿਹੜੀ ਹੈ ਜੀ ਇਹ ਭਾਈ ਦੁਨੀ ਚੰਦ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੇ ਅਤੇ ਭਾਈ ਉਦੈ ਸਿੰਘ ਨਾਲ ਸਾਂਝੀ ਕੀਤੀ ਹੈ ਵੀ ਆਪਾਂ ਗੁਰੂ ਸਾਹਿਬ ਨੂੰ ਜਾ ਕੇ ਸਮਝਾਉਂਦੇ ਹਾਂ ਵੀ ਆਪਣੇ ਲਈ ਜੰਗ ਕਰਨਾ ਭਲਾ ਨਹੀਂ ਹੈ
1: ਕਹਿਓ ਜੋ ਹਮਰੋ ਮਨ ਹੈ ਮਿਲੀਏ
0: ਜੇ ਉਹ ਸਾਡਾ ਕਿਹਾ ਹੋਇਆ ਮਨ ਲੈਣ ਆਪਾਂ ਜਾ ਕੇ ਮਨਾਉਂਦੇ ਹਾਂ ਵੀ ਸਾਡੀ ਮੰਨੋ ਭਾਈ ਭੀਮ ਚੰਦ ਨਾਲ ਸੁਲਾ ਕਰ ਲਓ ਜੇ ਤਾਂ ਉਹ ਮੰਨ ਲੈਣਗੇ ਸਾਡੀ ਨਾ ਗੁਰੂ ਸਾਹਿਬ ਕਹਿਣਗੇ ਠੀਕ ਹੈ ਭਾਈ ਆਪਾਂ ਭੀਮ ਚੰਦ ਨਾਲ ਸੁਲਾ ਕਰ ਲੈਂਦੇ ਜੇ ਉਹ ਮੰਨ ਲੈਣਗੇ ਫਿਰ ਆਪਣਾ ਗੁਰੂ ਪੱਕਾ ਹੈ ਵੀ ਫਿਰ ਆਪਾਂ ਗੁਰੂ ਸਾਹਿਬ ਨੂੰ ਮਿਲਦੇ ਰਵਾਂਗੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਵਾਂਗੇ ਆਪਾਂ ਗੁਰੂ ਸਾਹਿਬ ਦੇ ਦਰ 'ਤੇ ਰਵਾਂਗੇ ਜੇ ਉਹ ਸਾਡੀ ਆਖੀ ਹੋਈ ਗੱਲ ਮੰਨ ਜਾਵਣ
1: ਨਤ ਤਜ ਦੇਸ਼ ਆਪਣੇ ਚੱਲੀਏ
0: ਅਤੇ ਜੇ ਨਹੀਂ ਮੰਨਣਗੇ ਫਿਰ ਆਪਾਂ ਇੱਦਾਂ ਕਰਾਂਗੇ ਵੀ ਆਪਾਂ ਇੱਥੋਂ ਸਾਰਾ ਕੁਛ ਛੱਡ ਕੇ ਨਾ ਵੀ ਆਪਾਂ ਗੁਰੂ ਸਾਹਿਬ ਦੇ ਦਰ 'ਤੇ ਰਹਿਣਾ ਹੀ ਨਹੀਂ ਆਪਾਂ ਅਨੰਦਪੁਰ ਸਾਹਿਬ ਰਹਿਣਾ ਹੀ ਨਹੀਂ ਨਗਰੀ ਛੱਡ ਕੇ ਅਨੰਦਪੁਰ ਸਾਹਿਬ ਦੀ ਅਤੇ ਆਪਣੇ ਆਪਣੇ ਮਹਿਲਾਂ ਦੇ ਵਿੱਚ ਜਾ ਆਪਾਂ ਰਹਿਣ ਲੱਗ ਜਾਂਗੇ ਵੀ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਜਾਵਾਂਗੇ
1: ਕਹਾ ਇਕਾਂਕੀ ਗੁਰ ਕਰ ਲੈਂਗੇ
0: ਇਕੱਲੇ ਗੁਰੂ ਸਾਹਿਬ ਕੀ ਕਰ ਲੈਣਗੇ ਹੁਣ ਭਾਈ ਦੁਨੀ ਚੰਦ ਦੀ ਮੱਤ 'ਤੇ ਪੜਦਾ ਹੀ ਹੈ ਜੀ ਜਿਹੜਾ ਗੁਰੂ ਸਾਹਿਬ ਨੇ ਪਾਤਾ ਨਾ ਉਹ ਐਸਾ ਪੜਦਾ ਪਿਆ ਵੀ ਹੁਣ ਗੁਰੂ ਸਾਹਿਬ ਨੂੰ ਉਹ ਇਹ ਸਮਝਣ ਲੱਗ ਗਿਆ ਵੀ ਗੁਰੂ ਸਾਹਿਬ ਕੋਲ ਹੈ ਹੀ ਕੁਛ ਨਹੀਂ ਤਾਕਤ ਬਲ ਸਤਿਗੁਰੂ ਕੋਲ ਨਹੀਂ ਹੈ ਕਹਿੰਦੇ ਵੀ ਆਪਾਂ ਸਾਰੇ ਹਾਂ ਆਪਾਂ ਸਾਰੇ ਹੀ ਗੁਰੂ ਸਾਹਿਬ ਨੂੰ ਜਾ ਕੇ ਕਹਿੰਦੇ ਭਾਈ ਅਸੀਂ ਨਹੀਂ ਰਹਿਣਾ ਜੇ ਤੁਸੀਂ ਜੰਗ ਵਾਲਾ ਸੁਭਾਅ ਨਹੀਂ ਛੱਡਣਾ ਜੇ ਤਾਂ ਉਹ ਸਾਡੀ ਮੰਨ ਲੈਣਗੇ ਫਿਰ ਆਪਾਂ ਗੁਰੂ ਸਾਹਿਬ ਦੇ ਦਰ 'ਤੇ ਰਵਾਂਗੇ ਨਾ ਵੀ ਗੁਰੂ ਸਾਹਿਬ ਜੰਗ ਵਾਲਾ ਝਗੜੇ ਵਾਲਾ ਸੁਭਾਅ ਛੱਡ ਦੇਣ ਜੇ ਨਹੀਂ ਛੱਡਣਗੇ ਨਾ ਤਾਂ ਆਪਾਂ ਫਿਰ ਗੁਰੂ ਸਾਹਿਬ ਕੋਲ ਨਹੀਂ ਰਹਿਣਾ ਆਪਾਂ ਆਪਣੇ ਘਰਾਂ ਨੂੰ ਪਰਤ ਜਾਣਾ ਫਿਰ ਇਕੱਲਾ ਗੁਰੂ ਸਾਹਿਬ ਕੀ ਕਰ ਲੈਣਗੇ ਜਦੋਂ ਰਹੀ ਇਕੱਲੇ ਗਏ ਫਿਰ ਕਿਹੜੇ ਹਾਥੀ ਦਾ ਮੁਕਾਬਲਾ ਕਿਹੜੇ ਭੀਮ ਚੰਦ ਦਾ ਮੁਕਾਬਲਾ ਕਿਹੜੇ ਪਹਾੜੀ ਰਾਜਿਆਂ ਦਾ ਮੁਕਾਬਲਾ ਫਿਰ ਇਕੱਲੇ ਗੁਰੂ ਸਾਹਿਬ ਕੀ ਕਰਨਗੇ
1: ਸਿੱਖ ਸੰਗਤ ਬਿਨ ਕਹਾਲ ਰਹਿਣਗੇ
0: ਸਿੱਖਾਂ ਤੋਂ ਬਿਨਾਂ ਸੰਗਤਾਂ ਤੋਂ ਬਿਨਾਂ ਕਿਵੇਂ ਲੜਨਗੇ ਜਦੋਂ ਰਹਿ ਹੀ ਕਿਸੇ ਨਹੀਂ ਜਾਣਾ ਲੜਨ ਵਾਲੇ ਨੇ ਤੇ ਫਿਰ ਗੁਰੂ ਸਾਹਿਬ ਸਾਡੇ ਤੋਂ ਬਿਨਾਂ ਇਕੱਲਿਆਂ ਕਿਵੇਂ ਲੜਨਗੇ
1: ਜਾਂ ਤੇ ਮਿਲ ਸਕਰੇ ਜੇ ਕਹੋ
0: ਜੇ ਉਸ ਆਪਾਂ ਉਹਨਾਂ ਨੂੰ ਜਾ ਕੇ ਫਿਰ ਕਹਿੰਦੇ ਹਾਂ ਭਾਈ ਆਪਾਂ ਸਾਰੇ ਤੁਹਾਡੇ ਨਾਲ ਮਿਲ ਕੇ ਰਹਾਂਗੇ
1: ਸੰਦ ਕਰੋ ਜੀਵਤ ਬਚ ਰਹੋ
0: ਤੋ ਤੁਸੀਂ ਜਾ ਕੇ ਨਾ ਅਸੀਂ ਤਾਂ ਤੁਹਾਡੇ ਕੋਲ ਰਹਾਂਗੇ ਸਾਰੇ ਜੇ ਤੁਸੀਂ ਜਾ ਕੇ ਭੀਮ ਚੰਦ ਨਾਲ ਸੰਧੀ ਕਰ ਲਵੋ ਉਹਦੇ ਨਾਲ ਸੁਲਾ ਕਰ ਲਵੋ ਫਿਰ ਆਪਾਂ ਜਿਉਂਦੇ ਰਵਾਂਗੇ ਆਪਾਂ ਬਚ ਜਾਂਗੇ ਜੰਗ ਦਾ ਜਦੋਂ ਸੰਪੂਰਨਤਾ ਦਾ ਸਮਾਪਤੀ ਦਾ ਬਿਗਲ ਹੀ ਵੱਜ ਗਿਆ ਵੀ ਜੰਗ ਖਤਮ ਹੈ ਆਪਾਂ ਸੰਧੀ ਕਰ ਲਾਂਗੇ ਗੁਰੂ ਸਾਹਿਬ ਸਾਡੇ ਕਹੇ ਤੇ ਸੰਧੀ ਕਰ ਲੈਣ ਤੇ ਜੇ ਸਤਿਗੁਰੂ ਪਾਤਸ਼ਾਹ ਮੰਨ ਲੈਂਦੇ ਨੇ ਫਿਰ ਅਸੀਂ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਕਮਾਵਾਂਗੇ
1: ਉਹਦੇ ਸਿੰਘ ਜਾਣਿਓ ਭਲੇ ਕਾਤੁਰ ਭਇਓ ਮਸੰਦ
0: ਭਾਈ ਉਹਦਾ ਸਿੰਘ ਜੀ ਨੇ ਵੀ ਜਦੋਂ ਦੁਨੀ ਚੰਦ ਦੇ ਇਹ ਸਾਰੇ ਬੋਲ ਸੁਣੇ ਨਾ ਜਿਨ੍ਹਾਂ ਵਿੱਚ ਡਰ ਭਰਿਆ ਹੋਇਆ ਭਰੇ ਹੋਏ ਡਰ ਵਾਲੇ ਬੋਲ ਸੁਣ ਕੇ ਅਤੇ ਭਾਈ ਸਾਹਿਬ ਇਹ ਗੱਲ ਜਾਣ ਚੁੱਕੇ ਨੇ ਵੀ ਹੁਣ ਦੁਨੀ ਛੰਦ ਦੇ ਮਨ ਅੰਦਰ ਡਰ ਭਰਿਆ ਪਿਆ, ਇਹ ਕਾਇਰ ਬਣ ਚੁੱਕਾ, ਹੁਣ ਇਹਨੇ ਲੜਨਾ ਨਹੀਂ, ਹੁਣ ਇਹਨੇ ਜੰਗ ਦੇ ਮੈਦਾਨ 'ਚ ਜਾਣਾ ਨਹੀਂ, ਇਹਨੇ ਕਾਇਰਤਾ ਵਾਲਾ ਸੁਭਾਅ ਧਾਰਨ ਕੀਤਾ ਹੈ।
1: ਤ੍ਰਾਸ਼ ਕਰਤ ਹੈ ਮਨ ਤੇ ਚਹਿਤ ਭਲਾਇਓ ਮੰਦ,
0: ਇਹ ਮੰਦੀ ਬੁੱਧੀ ਵਾਲੇ ਨੇ ਨਾ ਮਰਨ ਤੋਂ ਡਰ ਧਾਰਿਆ, ਮੌਤ ਤੋਂ ਡਰ ਧਾਰਿਆ ਹੈ, ਮੌਤ ਦਾ ਡਰ ਆਪਣੇ ਮਨ ਵਿੱਚ ਰੱਖਿਆ ਹੈ, ਇਸ ਕਰਕੇ ਨਾ ਇਹ ਹੁਣ ਇੱਥੋਂ ਜਾਣਾ ਚਾਹੁੰਦਾ, ਇੱਥੋਂ ਵਾਪਸ ਪਰਤਣਾ ਚਾਹੁੰਦਾ, ਇਹ ਲੜਨਾ ਨਹੀਂ ਚਾਹੁੰਦਾ, ਕਿਉਂਕਿ ਇਹਨੇ ਨਾ ਆਪਣੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਬੋਲਾਂ ਕਰਕੇ ਡਰ ਧਾਰਨ ਕਰ ਲਿਆ, ਭਰੋਸਾ ਨਹੀਂ ਨਾ ਰਿਹਾ, ਜੇ ਭਰੋਸਾ ਹੁੰਦਾ ਫਿਰ ਡਰ ਨਹੀਂ ਸੀ ਹੋਣਾ, ਹੁਣ ਡਰ ਹੈ, ਉਹ ਡਰ ਇਹ ਦਰਸਾ ਰਿਹਾ ਕਿ ਦੁਨੀ ਚੰਦ ਨੂੰ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ, ਇਸ ਲਈ ਜੀ ਹੁਣ ਭਾਈ ਉਦੈ ਸਿੰਘ ਸਮਝ ਗਏ ਵੀ ਇਹ ਭੱਜਣਾ ਚਾਹੁੰਦਾ, ਦੌੜਨਾ ਚਾਹੁੰਦਾ, ਕਿਉਂਕਿ ਇਹ ਮੰਦੀ ਮਤ ਵਾਲੇ ਨੇ ਆਪਣੇ ਮਨ ਵਿੱਚ ਡਰ ਰੱਖਿਆ ਹੈ।
1: ਧੀਰਜ ਦੇਣ ਹੇਤ ਸੋ ਬੋਲਾ,
0: ਫਿਰ ਭਾਈ ਸਾਹਿਬ ਜੀ ਭਾਈ ਉਦੈ ਸਿੰਘ ਜੀ ਉਹਨਾਂ ਨੂੰ ਧੀਰਜ ਦੇਣ ਵਾਸਤੇ ਬੋਲੇ, ਆਪਣੇ ਮੁਖਾਰਬਿੰਦ ਤੋਂ ਬਚਨ ਕਰਦੇ ਹਨ।
1: ਦੁਨੀ ਚੰਦ ਕਹਿਓ ਮਨ ਹੋਲਾ,
0: ਕਹਿੰਦੇ ਹੇ ਦੁਨੀ ਚੰਦ ਕਿਉਂ ਤੂੰ ਆਪਣੇ ਮਨ ਨੂੰ ਡੁਲਾਇਆ ਹੈ ਤੇ ਆਪਣਾ ਮਨ ਹੌਲਾ ਕਿਉਂ ਕੀਤਾ ਹੈ, ਹੌਲਾ ਕਰਨ ਤੋਂ ਭਾਵ ਇੱਥੇ ਵੀ ਤੇਰੇ ਮਨ ਦੇ ਵਿੱਚ ਕਿਉਂ ਹੌਲ ਪਈ ਜਾਂਦੇ ਨੇ, ਤੇਰਾ ਮਨ ਹੌਲਾ ਕਿਉਂ ਕੀਤਾ ਹੋਇਆ, ਤੂੰ ਆਪਣਾ ਵਿਸ਼ਵਾਸ ਕਿਉਂ ਗਵਾਇਆ ਹੈ।
1: ਪੁਸ਼ਤਨ ਚਲੀ ਮਸੰਦੀ ਆਈ,
0: ਭਾਈ ਤੁਹਾਡੇ ਤੇ ਘਰ ਦੇ ਵਿੱਚ ਪੁਸ਼ਤਾਂ ਤੋਂ ਮਸੰਦੀ ਚੱਲੀ ਆਉਂਦੀ ਹੈ ਨਾ, ਤੁਹਾਡੇ ਘਰ ਦੇ ਵਿੱਚ ਗੁਰੂ ਪਾਤਸ਼ਾਹ ਦੀ ਸਿੱਖੀ ਬੜੇ ਲੰਮੇ ਸਮੇਂ ਤੋਂ ਹੈ, ਭਾਈ ਸਾਲੋ ਜੀ ਦੇ ਵੇਲੇ ਤੋਂ, ਉਹਨਾਂ ਦੇ ਘਰਾਣੇ 'ਚੋਂ ਨਾ ਭਾਈ ਦੁਨੀ ਚੰਦ, ਉਹਨਾਂ ਦੇ ਵੇਲੇ ਤੋਂ ਸਿੱਖੀ ਤੁਰੀ ਆਉਂਦੇ, ਭਾਈ ਤੁਹਾਡੇ ਘਰ ਦੇ ਵਿੱਚ ਅਤੇ ਤੁਹਾਡੇ ਵੱਡੇ ਵਡੇਰੇ ਜਿਹੜੇ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕਮਾਉਂਦਿਆਂ ਮਸੰਦ ਰੂਪ ਦੇ ਵਿੱਚ ਸਾਰੀਆਂ ਸੇਵਾਵਾਂ ਨਿਭਾਈਆਂ ਹਨ।
1: ਗੁਰ ਘਰ ਤੇ ਨਿਜ ਪ੍ਰਵੇਸ਼ ਭਾਈ,
0: ਭਾਈ ਜਿੰਨੀ ਤੁਹਾਡੀ ਪਰਵਰਿਸ਼ ਹੈ ਉਹ ਸਾਰੀ ਦੀ ਸਾਰੀ ਗੁਰੂ ਘਰ ਦੇ ਵਿੱਚੋਂ ਚੱਲਦੀ ਹੈ, ਜਿੰਨੀ ਵੀ ਪਰਵਰਿਸ਼ ਹੈ ਤੁਹਾਡੀ ਪਰਵਰਿਸ਼ ਕਿਸੇ ਹੋਰ ਨੇ ਨਹੀਂ, ਤੁਹਾਡੀ ਜਿੰਨੀ ਵੀ ਪਰਵਰਿਸ਼ ਹੈ ਉਹ ਸਾਰੀ ਦੀ ਸਾਰੀ ਗੁਰੂ ਕਲਗੀਧਰ ਸਾਹਿਬ ਨੇ ਹੀ ਕੀਤੀ ਹੈ।
1: ਸੁੱਖ ਦੁੱਖ ਭੋਗਣ ਇਨਕੇ ਸਾਥ,
0: ਭਾਈ ਹੁਣ ਜੇ ਉਹਨਾਂ ਨੇ ਸਾਡੀ ਸੰਭਾਲ ਕੀਤੀ ਹੈ, ਸਾਡੀ ਪ੍ਰਤਪਾਲਣਾ ਕੀਤੀ ਹੈ, ਫਿਰ ਦੁੱਖ ਸੁੱਖ ਤੇ ਆਪਾਂ ਇਹਨਾਂ ਦੇ ਨਾਲ ਹੀ ਭੋਗਣਾ ਹੈ ਨਾ, ਜਿਨ੍ਹਾਂ ਨੇ ਸਾਡੀ ਸੰਭਾਲ ਕੀਤੀ ਹੈ, ਸੁਭਾਵਿਕ ਜਿਹੀ ਗੱਲ ਹੈ, ਆਪਾਂ ਸੰਸਾਰਿਕ ਤੌਰ 'ਤੇ ਵੀ ਕਹਿੰਦੇ ਹਾਂ ਵੀ ਸਾਡੇ ਸੁੱਖਾਂ ਦੇ ਵੇਲੇ ਸਾਡੇ ਨਾਲ ਉਹੀ ਹੋਣਗੇ ਜਿਹੜੇ ਸਾਡੇ ਨਾਲ ਦੁੱਖਾਂ ਦੇ ਵਿੱਚ ਖੜੋਤੇ ਹੋਣਗੇ, ਅਤੇ ਜਿਹੜਾ ਦੁੱਖਾਂ ਵਿੱਚ ਹੀ ਨਹੀਂ ਖੜੋਤਾ ਸੀ ਉਹਨੂੰ ਸੁੱਖਾਂ ਦੇ ਵਿੱਚ ਕੀ ਸੱਦਾਂਗੇ ਜੀ, ਫਿਰ ਸੁੱਖਾਂ ਦੇ ਵਿੱਚ ਉਹਨੂੰ ਕਿੱਥੋਂ ਬੁਲਾ ਲਾਂਗੇ, ਕਿਵੇਂ ਉਹਨੂੰ ਕਹਾਂਗੇ ਭਾਈ ਤੇਰਾ ਭਲਾ ਹੋਵੇ, ਤੂੰ ਸਾਡੇ ਦੁੱਖਾਂ ਦੇ ਵਿੱਚ ਨਹੀਂ ਆਇਆ ਸੁੱਖਾਂ ਦੇ ਵਿੱਚ ਆ ਗਿਆ, ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਉਹ ਤੁਹਾਡੇ ਘਰ ਦੀ ਜਿਹੜੀ ਸਾਰੀ ਸਾਂਭ ਸੰਭਾਲ ਪਰਵਰਿਸ਼ ਧਨ ਦੌਲਤ ਜੋ ਵੀ ਹੈ ਉਹ ਸਾਰਾ ਗੁਰੂ ਨਾਨਕ ਦੇ ਘਰ ਵਿੱਚੋਂ ਆ ਰਿਹਾ ਹੈ, ਅਤੇ ਇਸ ਲਈ ਆਪਾਂ ਸਾਰੇ ਦੇ ਸਾਰੇ ਦੁੱਖ ਸੁੱਖ ਵੀ ਉਹਨਾਂ ਦੇ ਨਾਲ ਭੋਗਣੇ ਹਨ।
1: ਹਮ ਤੁਮ ਕੋ ਉਚਿਤੈ ਧਰਮਾਥ,
0: ਇਸ ਲਈ ਭਾਈ ਆਪਣਾ ਉਚਿਤ ਇਹੀ ਹੈ, ਆਪਣੇ ਲਈ ਭਲਾ ਇਹੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਅੱਗੇ ਆਪਣਾ ਮਸਤਕ ਰੱਖ ਦੇਈਏ, ਭਾਵ ਅਸੀਂ ਆਪਣਾ ਆਪਾ ਗੁਰੂ ਸਾਹਿਬ ਨੂੰ ਸੌਂਪ ਦੇਈਏ।
1: ਸੰਗ ਮਤੰਗ ਜੇ ਤੋਹੇ ਲਰਾਵ ਹੈ,
0: ਜੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਮਸੰਦ ਤੁਹਾਨੂੰ ਮਸਤ ਹਾਥੀ ਦੇ ਨਾਲ ਲੜਾਉਣ ਵਾਸਤੇ ਬਚਨ ਆਖੇ ਨੇ, ਜੇ ਗੁਰੂ ਸਾਹਿਬ ਨੇ ਹੁਣ ਇਹ ਸਾਰੀ ਗੱਲ ਜੀ ਭਾਈ ਉਦੈ ਸਿੰਘ ਕਹਿ ਰਹੇ ਨੇ ਉਹਨਾਂ ਨੂੰ ਧੀਰਜ ਦੇਣ ਵਾਸਤੇ ਵੀ ਦੁਨੀ ਚੰਦ ਦਾ ਮਨ ਕਿਸੇ ਤਰ੍ਹਾਂ ਟਿਕੇ, ਜਿਹੜਾ ਉਹਦਾ ਹਿਰਦਾ ਡੋਲਿਆ ਹੈ, ਮਨ ਜਿਹੜਾ ਡੋਲਿਆ ਹੈ, ਜਿਹਨੇ ਹੌਂਸਲਾ ਛੱਡਿਆ ਉਸ ਮਨ ਦੇ ਅੰਦਰ ਹੌਂਸਲਾ ਬਣੇ, ਉਹ ਧੀਰਜ ਵਿੱਚ ਆਵੇ, ਉਹ ਟਿਕੇ ਇੱਕ ਥਾਂ ਦੇ ਉੱਤੇ, ਸਥਿਰ ਹੋਵੇ, ਅਤੇ ਇਸ ਲਈ ਨਾ ਹੁਣ ਉਹ ਇਹ ਕਹਿ ਰਹੇ ਨੇ ਕਹਿੰਦੇ ਭਾਈ ਜੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਹਾਥੀ ਮਾਰਨ ਵਾਸਤੇ ਆਖਿਆ ਹੈ, ਜੇ ਉਹਨਾਂ ਨੇ ਤੁਹਾਡੀ ਜੰਗ ਹਾਥੀ ਦੇ ਨਾਲ ਕਰਾਉਣ ਵਾਸਤੇ ਆਖੀ ਹੈ,
1: ਕੇਹਰ ਬਲ ਤੋਹੇ ਬਣਿਆ ਵੈ,
0: ਜੇ ਉਹਨਾਂ ਨੇ ਆਖਿਆ ਫਿਰ ਤੂੰ ਇੰਨਾ ਭਰੋਸਾ ਰੱਖ ਵੀ ਤੇਰੇ ਵਿੱਚ ਕੇਹਰ ਜਿੰਨਾ ਬਲ ਉਹ ਆਪ ਬਖਸ਼ਣਗੇ। ਜੇ ਉਹਨਾਂ ਨੇ ਤੈਨੂੰ ਹਾਥੀ ਨਾਲ ਲੜਾਉਣ ਵਾਸਤੇ ਬਚਨ ਕੀਤੇ ਨੇ, ਫਿਰ ਹਾਥੀ ਨਾਲ ਲੜਨ ਵਾਸਤੇ ਬਲ ਵੀ ਤੈਨੂੰ ਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕਰਨਗੇ।
1: ਤੁਜ ਮਰਾਏ ਕਰ ਆਪਣ ਪਰਾਜੈ।
0: ਸਤਿਗੁਰੂ ਜੀ ਨੇ ਤੈਨੂੰ ਕਿਉਂ ਮਰਵਾਉਣਾ ਹੈ? ਤੈਨੂੰ ਮਰਵਾ ਕੇ ਕੀ ਗੁਰੂ ਸਾਹਿਬ ਨੇ ਆਪਣੀ ਹਾਰ ਕਰਵਾਉਣੀ ਹੈ? ਮਲਕ ਪਾਤਸ਼ਾਹ ਆਪਣੀ ਹਾਰ ਮੰਨਣਗੇ ਵੀ ਜੇ ਉਹ ਤੈਨੂੰ ਮਰਵਾ, ਜਿਵੇਂ ਦੁਨੀ ਚੰਦ ਨੇ ਵਿੱਚ ਹਾਰ ਧਾਰੀ ਵੀ ਮੈਨੂੰ ਤੇ ਹਾਥੀ ਨੇ ਸਵੇਰੇ ਵਿਚਾਲੋਂ ਪਾੜ ਦੇਣਾ, ਉਹਨੇ ਤੇ ਮੈਨੂੰ ਮਾਰ ਦੇਣਾ। ਹੁਣ ਦੁਨੀ ਚੰਦ ਇਹ ਗੱਲ ਆਪਣੇ ਮਨ ਵਿੱਚ ਸੋਚੀ ਬੈਠਾ ਹੈ ਤੇ ਭਾਈ ਉਹਦਾ ਸਿੰਘ ਕਹਿੰਦੇ, ਭਾਈ ਤੂੰ ਆਪਣੇ ਮਨ ਨੂੰ ਕਿਉਂ ਹੌਲਾ ਕਰਨ ਲੱਗਾ? ਜੇ ਗੁਰੂ ਸਾਹਿਬ ਨੇ ਤੈਨੂੰ ਹਾਥੀ ਨਾਲ ਲੜਨ ਵਾਸਤੇ ਕਿਹਾ ਹੈ ਨਾ, ਤੇ ਮਾਲਕ ਜੀ ਸ਼ੇਰ ਜਿੰਨੀ ਤਾਕਤ ਵੀ ਤੈਨੂੰ ਬਖਸ਼ਣਗੇ। ਇਸ ਲਈ ਤੂੰ ਡੋਲ ਨਾ, ਆਪਣੇ ਮਨ ਨੂੰ ਡੋਲਾ ਨਾ, ਕਿਉਂਕਿ ਜੇ ਗੁਰੂ ਸਾਹਿਬ ਨੇ ਤੈਨੂੰ ਮਰਵਾਉਣਾ ਹੈ, ਮਾਲਕ ਪਾਤਸ਼ਾਹ ਨੇ ਇਹ ਵਿਚਾਰ ਧਾਰ ਲਈ ਵੀ ਦੁਨੀ ਚੰਦ ਨੂੰ ਮੌਤ ਦੇ ਘਾਟ ਉਤਰਵਾਉਣਾ, ਇਹਨੂੰ ਮਰਵਾਉਣਾ, ਤੇ ਫੇਰ ਤੇਰੇ ਹੀ ਮੌਤ ਦੇ ਨਾਲ ਤੇ ਗੁਰੂ ਸਾਹਿਬ ਦੀ ਹਾਰ ਬਣ ਜਾਵੇਗੀ।
1: ਕਿਮ ਪ੍ਰਭ ਕਰਹਿ ਨਿਭਾਵ ਹੈ ਲਾਜੈ।
0: ਫਿਰ ਗੁਰੂ ਸਾਹਿਬ ਏਦਾਂ ਨਹੀਂ ਕਰਨਗੇ ਭਾਈ, ਜਿੱਦਾਂ ਤੂੰ ਵਿਚਾਰ ਠਾਣੀ ਹੈ ਨਾ ਆਪਣੇ ਮਨ ਦੇ ਵਿੱਚ ਵੀ ਗੁਰੂ ਸਾਹਿਬ ਨੇ ਮੈਨੂੰ ਮਰਵਾ ਦੇਣਾ, ਮਾਲਕ ਕਹਿੰਦੇ ਵੀ ਸਤਿਗੁਰੂ ਏਦਾਂ ਨਹੀਂ ਕਰਨਗੇ। ਜੇ ਗੁਰੂ ਸਾਹਿਬ ਏਦਾਂ ਕਰਨਗੇ ਨਾ ਤੇ ਫਿਰ ਇਹਦੇ ਵਿੱਚ ਮਾਲਕ ਪਾਤਸ਼ਾਹ ਦੀ ਆਪਣੀ ਲਾਜ ਵਿੱਚ ਕਮੀ ਆਏਗੀ, ਆਪਣੀ ਇੱਜ਼ਤ ਦੇ ਵਿੱਚ ਸਤਿਗੁਰੂ ਦੇ ਕਮੀ ਹੋਵੇਗੀ।
1: ਤੂੰ ਹਾਥੀ ਕੋ ਮਾਰ ਹੈ ਜਬੈ।
0: ਜਦੋਂ ਤੂੰ ਹਾਥੀ ਨੂੰ ਮਾਰੇ, ਤੂੰ ਡੁਲਾ ਨਾ ਆਪਣਾ ਮਨ, ਸਗੋਂ ਗੁਰੂ ਦੇ ਬੋਲਾਂ ਤੇ ਪਹਿਰਾ ਦੇ, ਤੇ ਪਹਿਰਾ ਦਿੰਦਿਆਂ ਜਦੋਂ ਤੂੰ ਹਾਥੀ ਨੂੰ ਜੰਗ ਦੇ ਮੈਦਾਨ ਅੰਦਰ ਮਾਰੇਗਾ, ਜੰਗ ਦੇ ਮੈਦਾਨ ਅੰਦਰ ਜਦੋਂ ਹਾਥੀ ਦਾ ਮੁਕਾਬਲਾ ਕਰੇਗਾ,
1: ਅਧਿਕ ਵਡਾਈ ਪੈ ਤਬੈ,
0: ਤੇ ਉਹਦੇ ਨਾਲ ਨਾ ਤੇਰੀ ਅਧਿਕ ਤੇਰੀ ਬਹੁਤ ਵਡਿਆਈ ਹੋਏਗੀ। ਬਲ ਸਾਰਾ ਗੁਰੂ ਸਾਹਿਬ ਦੇ ਨੇ ਕੰਮ ਕਰਨਾ ਜੀ, ਪਰ ਨਾਮ ਨਾ ਭਾਈ ਦੁਨੀ ਚੰਦ ਦਾ ਹੋਏਗਾ, ਨਾਮ ਨਾ ਦੁਨੀ ਚੰਦ ਜੀ ਦਾ। ਵੀ ਇਸ ਲਈ ਭਾਈ ਉਹਦਾ ਸਿੰਘ ਕਹਿ ਰਹੇ ਨੇ, ਕਹਿੰਦੇ ਭਾਈ ਜੇ ਤੂੰ ਮੁਕਾਬਲਾ ਕਰੇਗਾ ਨਾ ਇਹਦੇ ਨਾਲ, ਫਿਰ ਤੈਨੂੰ ਬਹੁਤ ਵਡਿਆਈ ਮਿਲੇਗੀ।
1: ਆਪਣੋ ਕਾਜ ਬਣਾਵੇ ਆਪੂ।
0: ਗੁਰੂ ਸਾਹਿਬ ਨੇ ਆਪਣਾ ਕਾਰਜ ਆਪੇ ਕਰਵਾਉਣਾ, ਕਿਸੇ ਕੋਲੋਂ ਨਹੀਂ, ਉਹ ਆਪਣਾ ਕਾਰਜ ਆਪ ਕਰਨਗੇ, ਆਪ ਆਪਣੇ ਕਾਰਜ ਨੂੰ ਸਵਾਰਨਗੇ, ਤੇ ਆਪਣੇ ਕਾਰਜ ਨੂੰ ਉਹ ਕਦੇ ਵੀ ਭਲੀ ਭਾਂਤ ਕਿਸੇ ਵੀ ਰੂਪ ਦੇ ਵਿੱਚ ਰੁਕਣ ਨਹੀਂ ਦੇਣਗੇ, ਆਪਣੇ ਕਾਰਜ ਨੂੰ ਉਹ ਆਪ ਸਫਲਿਆਂ ਕਰਨਗੇ।
1: ਤੋਹੇ ਵਿਧਾਵੈ ਕਣੋ ਪ੍ਰਤਾਪੂ।
0: ਤੇਰਾ ਪ੍ਰਤਾਪ ਵਧਾਉਣਾ ਚਾਹੁੰਦੇ ਨੇ ਗੁਰੂ ਸਾਹਿਬ, ਤੇਰਾ ਤੇਜ ਵਧਾਉਣਾ ਚਾਹੁੰਦੇ ਨੇ, ਤੇਰਾ ਜਿਹੜਾ ਬਲ ਹੈ ਉਹਦੇ ਵਿੱਚ ਵਾਧਾ ਵੀ ਆਪ ਕਰਨਗੇ, ਤੇਜਾ ਤੇਰਾ ਤੇਜ ਪ੍ਰਤਾਪ, ਤੇਰਾ ਜਿਹੜਾ ਰੋਹਬ ਹੈ ਆਪਾਂ ਸਿੱਧੇ ਦੇ ਸ਼ਬਦਾਂ ਚ ਕਹਿ ਲਈਏ ਵੀ ਉਹਦੇ ਵਿੱਚ ਸਤਿਗੁਰੂ ਜੀ ਵਾਧਾ ਕਰਨਗੇ।
1: ਸਾਹਿਬ ਕਾਮ ਪਰਹਿ ਜਬ ਆਏ।
0: ਜਦੋਂ ਗੁਰੂ ਪਾਤਸ਼ਾਹ ਜੀ ਨਾ, ਸਾਹਿਬ ਕਾਮ ਪਰਹਿ ਜਬ ਆਏ, ਜਦੋਂ ਕਾਮ ਪਿਆ ਉਦੋਂ ਗੁਰੂ ਪਾਤਸ਼ਾਹ ਜੀ ਆਏ ਹਨ।
1: ਇੱਕ ਸੇਵਕ ਪਰ ਬੀਚ ਸਮੁਦਾਏ।
0: ਫਿਰ ਗੁਰੂ ਸਾਹਿਬ ਜਦੋਂ ਕੰਮ ਪੈਂਦਾ ਉਦੋਂ ਮਾਲਕ ਪਾਤਸ਼ਾਹ ਆਪ ਅੱਗੇ ਆਉਂਦੇ ਨੇ, ਪਰ ਜਦੋਂ ਵੀ ਅੱਗੇ ਆਉਂਦੇ ਨੇ ਉਹ ਆਪ ਖੁਦ ਆਪਣੇ ਸੇਵਕ ਦੇ ਰੂਪ ਵਿੱਚ ਅੱਗੇ ਆਉਂਦੇ ਨੇ। ਸਾਰੇ ਸੇਵਕਾਂ ਦੇ ਵਿੱਚੋਂ ਇੱਕ ਸੇਵਕ ਨੂੰ ਫਿਰ ਗੁਰੂ ਸਾਹਿਬ ਚੁਣਦੇ ਹਨ।
1: ਲੱਖਣ ਮੈਂ ਜਬ ਏਕ ਬੁਲਾਈਏ।
0: ਫਿਰ ਲੱਖਾਂ ਦੇ ਵਿੱਚੋਂ ਹੁਣ ਕਿੰਨੀ ਸੰਗਤ ਬੈਠੀ ਹੋਈ ਹੈ ਜੀ ਗੁਰੂ ਸਾਹਿਬ ਕੋਲ, ਕਿੰਨੇ ਸਿੱਖ ਬੈਠੇ ਹੋਏ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਨੇ। ਆਪਾਂ ਪਿਛਲੇਰੇ ਦੀਵਾਨਾਂ 'ਚ ਪੜ੍ਹਿਆ ਨਾ ਵੀ ਗੁਰੂ ਸਾਹਿਬ ਨੇ ਸੁਣਿਆ ਅਤੇ ਇੱਕ ਘੜੀ ਪੂਰੀ ਧੰਨ ਗੁਰੂ ਕਲਗੀਧਰ ਸਾਹਿਬ ਚੁੱਪ ਧਾਰਨ ਕਰਕੇ ਬੈਠੇ ਰਹੇ, ਕੁਝ ਨਹੀਂ ਬੋਲੇ। ਕੀ ਮਾਲਕ ਪਾਤਸ਼ਾਹ ਕੋਲ ਸਿੱਖ ਨਹੀਂ ਸੀ ਬੈਠੇ? ਗੁਰੂ ਸਾਹਿਬ ਨੇ ਭਾਈ ਦੁਨੀ ਚੰਦ ਦਾ ਨਾਂ ਲਿਆ, ਮਾਲਕ ਪਾਤਸ਼ਾਹ ਜਿਹਨੂੰ ਮਰਜ਼ੀ ਕਹਿ ਦਿੰਦੇ ਭਾਈ ਤੂੰ ਉੱਠ ਕੇ ਲੜਨਾ, ਲੜਾਉਣਾ ਤੇ ਗੁਰੂ ਸਾਹਿਬ ਨਹੀਂ ਹੈ ਨਾ ਜੀ, ਬਲ ਤੇ ਗੁਰੂ ਸਾਹਿਬ ਨਹੀਂ ਬਖਸ਼ਣਾ। ਮਾਲਕ ਪਾਤਸ਼ਾਹ ਕੋਲ ਭਾਈ ਦਇਆ ਸਿੰਘ ਵੀ ਬੈਠੇ ਨੇ, ਗੁਰੂ ਸਾਹਿਬ ਕੋਲ ਭਾਈ ਹਿੰਮਤ ਸਿੰਘ ਜੀ ਹੋਣੀ, ਭਾਈ ਧਰਮ ਸਿੰਘ ਹੋਣੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਇਹ ਸਾਰੇ ਸਤਿਗੁਰੂ ਪਾਤਸ਼ਾਹ ਕੋਲ ਪਹਿਲੋਂ ਬੈਠੇ ਹੋਏ ਨੇ। ਮਾਲਕ ਜੀ ਦੇ ਮੁੱਖ ਵਾਲੇ ਸਾਰੇ ਸਿੱਖ ਵੇਖ ਰਹੇ ਨੇ, ਜਿਹੜੇ ਇਸ ਉਡੀਕ ਵਿੱਚ ਨੇ ਵੀ ਗੁਰੂ ਸਾਹਿਬ ਨੇ ਜਵਾਬ ਕੀ ਦੇਣਾ। ਮਾਲਕ ਪਾਤਸ਼ਾਹ ਨੇ ਸੁਣ ਤੇ ਲਿਆ ਵੀ ਹਾਥੀ ਨੇ ਸਵੇਰੇ ਆਉਣਾ, ਭਾਈ ਮਸਤ ਹਾਥੀ ਨੇ ਲੋਹਗੜ੍ਹ 'ਤੇ ਚੜ੍ਹ ਕੇ ਆਉਣਾ। ਹੁਣ ਉਹ ਲੋਹਗੜ੍ਹ ਦੇ ਉੱਤੇ ਹਾਥੀ ਨੇ ਚੜ੍ਹ ਕੇ ਆਉਣਾ, ਉਹਨੂੰ ਰੋਕਣ ਵਾਸਤੇ ਪ੍ਰਬੰਧ ਕੀ ਕਰਨਾ? ਗੁਰੂ ਸਾਹਿਬ ਕੋਲੋਂ ਸੁਣਨਾ, ਸਿੱਖ ਸਾਰੇ ਬੈਠੇ ਹੋਏ ਨੇ। ਅਤੇ ਜੇ ਮਾਲਕ ਪਾਤਸ਼ਾਹ ਇੱਕ ਘੜੀ ਚੁੱਪ ਧਾਰਨ ਕਰਨ ਤੋਂ ਮਗਰੋਂ ਆਪਣੇ ਸਾਹਮਣੇ ਦੁਨੀ ਚੰਦ ਨੂੰ ਆਉਂਦਿਆਂ ਵੇਖਦੇ ਤੇ ਗੁਰੂ ਸਾਹਿਬ ਨੇ ਦੁਨੀ ਚੰਦ ਦਾ ਨਾਂ ਲਿਆ, ਮਾਲਕ ਨੇ ਉੱਥੇ ਬੈਠਿਆਂ ਚੋਂ ਬਾਕੀਆਂ ਦਾ ਨਾਂ ਕਿਉਂ ਨਹੀਂ ਲਿਆ ਜੀ? ਵਡਿਆਈ ਗੁਰੂ ਸਾਹਿਬ ਦੇਣੀ ਚਾਹੁੰਦੇ ਨੇ। ਅੱਗੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਅੱਗੇ ਜੀਵ ਦੀ ਆਪਣੀ ਬਦਕਿਸਮਤੀ ਹੈ, ਅੱਗੇ ਜੀਵ ਦੀ ਆਪਣੇ ਕਰਮ ਨੇ ਵੀ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਬਣਦਾ ਜਾਂ ਬਖਸ਼ਿਸ਼ ਤੋਂ ਸੱਖਣਾ ਰਹਿ ਜਾਂਦਾ। ਅੱਗੋਂ ਉਸ ਜੀਵ ਦੇ ਆਪਣੇ ਕਰਮ ਨੇ, ਗੁਰੂ ਸਾਹਿਬ ਨੇ ਤੇ ਰਹਿਮਤ ਦਾ ਖਜ਼ਾਨਾ ਖੋਲ ਦਿੱਤਾ ਨਾ ਵੀ ਭਾਈ ਦੁਨੀ ਚੰਦ ਤੂੰ ਜਾਣੇ, ਤੂੰ ਗੁਰੂ ਘਰ ਦਾ ਹਾਥੀ ਹੈ, ਤੇਰਾ ਮੁਕਾਬਲਾ ਉਸ ਹਾਥੀ ਨਾਲ ਹੋਏਗਾ ਤੇ ਉਹ ਹਾਥੀ ਤੇਰੇ ਸਾਹਮਣੇ ਕੀੜੀ ਦੇ ਬਰਾਬਰ ਹੈ। ਹੁਣ ਇਦੋਂ ਵੱਧ ਕੇ ਗੁਰੂ ਸਾਹਿਬ ਕੀ ਕਹਿ ਦਿੰਦੇ ਜੀ? ਮਾਲਕ ਪਾਤਸ਼ਾਹ ਨੇ ਭਰੋਸਾ ਦੇਣ ਵਾਸਤੇ ਦੁਨੀ, ਹੁਣ ਜੇ ਆਪਾਂ ਗੱਲ ਕਰੀਏ ਵੀ ਭਾਈ ਦੁਨੀ ਚੰਦ ਗੁਰੂ ਸਾਹਿਬ 'ਤੇ ਭਰੋਸਾ ਰੱਖਦੇ ਅਤੇ ਮਾਲਕ ਪਾਤਸ਼ਾਹ ਦਾ ਬੋਲ ਹੀ ਆਖਿਆ ਹੋਇਆ ਕਿੱਡਾ ਵੱਡਾ ਹੈ ਵੀ ਭਾਈ ਦੁਨੀ ਚੰਦ ਉਹ ਹਾਥੀ ਤੇਰੇ ਸਾਹਮਣੇ ਕੀੜੀ ਵਰਗਾ ਹੈ। ਕੀ ਮੁਕਾਬਲਾ ਸੀ ਜੀ ਭਾਈ ਦੁਨੀ ਚੰਦ ਦਾ ਅਤੇ ਉਸ ਹਾਥੀ ਦਾ? ਹੈ ਸੀ ਕੋਈ ਮੁਕਾਬਲਾ? ਬਸ ਭਰੋਸਾ ਨਹੀਂ ਬਣਿਆ, ਉਹਦੇ ਭਰੋਸਾ ਨਾ ਬਣਨ ਕਰਕੇ ਭੱਜਿਆ ਫਿਰਦੇ ਨੇ ਭਾਈ ਦੁਨੀ ਚੰਦ ਰਾਤੋਂ ਰਾਤ ਨੂੰ, ਕਦੇ ਕਿਸੇ ਦੇ ਤੰਬੂ ਵਿੱਚ ਜਾਂਦੇ, ਕਦੇ ਕਿਸੇ ਦੇ ਟਿਕਾਣੇ 'ਤੇ ਜਾਂਦੇ ਵੀ ਭਾਈ ਭਾਈ ਹੱਲ ਕਰਕੇ ਦਿਓ, ਕੋਈ ਨਹੀਂ ਸਵੇਰੇ ਤਾਂ ਮੈਂ ਮਾਰਿਆ ਜਾਣਾ। ਹੁਣ ਇਸੇ ਤਰ੍ਹਾਂ ਜੀ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਗੁਰੂ ਸਾਹਿਬ ਦਾ ਆਪਣਾ ਕਾਰਜ ਹੁੰਦਾ ਅਤੇ ਕਰਵਾਉਂਦੇ ਵੀ ਗੁਰੂ ਸਾਹਿਬ ਆਪ ਨੇ। ਇੱਕ ਗੱਲ ਤਾਂ ਪੱਕੀ ਮਨ ਦੇ ਵਿੱਚ ਧਾਰਨ ਕਰ ਲਓ, ਜਿਹੜਾ ਕਾਰਜ ਗੁਰੂ ਸਾਹਿਬ ਦਾ ਹੈ ਉਹ ਅਸੀਂ ਨਹੀਂ ਕਰ ਸਕਦੇ, ਕਦੇ ਵੀ ਨਹੀਂ, ਔਰ ਅਸੀਂ ਨਹੀਂ ਕੋਈ ਜੀਵ ਵੀ ਨਹੀਂ ਕਰ ਸਕਦਾ। ਗੁਰੂ ਪਾਤਸ਼ਾਹ ਦਾ ਕਾਰਜ ਗੁਰੂ ਸਾਹਿਬ ਆਪ ਕਰਦੇ ਨੇ, ਆਪ ਕਰ। ਇਹ ਸਹਿਜ ਸੁਭਾਅ ਆਪਾਂ ਬਚਨ ਕਈ ਵਾਰ ਵਰਤ ਲੈਂਦੇ ਹਾਂ ਵੀ ਗੁਰੂ ਸਾਹਿਬ ਦਾ ਕਾਰਜ ਆਪੇ ਕਰਵਾਉਣਗੇ ਜਿਵੇਂ ਮਰਜ਼ੀ ਕਰਵਾਉਣ, ਆਪਾਂ ਕਈ ਵਾਰੀ ਆਮ ਬੋਲੀ ਵਿੱਚ ਇਹ ਸ਼ਬਦ ਵਰਤ ਲੈਂਦੇ, ਔਰ ਵਾਕਈ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਤੁਸੀਂ ਕਦੇ ਵੀ ਕੋਈ ਕਾਰਜ ਐਸਾ ਹੋਵੇ ਜਿਹੜਾ ਗੁਰੂ ਘਰ ਦਾ ਹੋਵੇ ਜਾਂ ਗੁਰੂ ਸਾਹਿਬ ਦਾ ਹੋਵੇ, ਕਦੇ ਵੀ ਵੇਖੋ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਾਰਜ ਕਦੋਂ ਨੇਪਰੇ ਚੜ੍ਹ ਜਾਂਦਾ ਹੈ। ਬਸ ਇੰਨਾ ਵੀ ਸਤਿਗੁਰੂ ਪਾਤਸ਼ਾਹ ਕਿਸੇ ਨਾ ਕਿਸੇ ਸੇਵਕ ਨੂੰ, ਕਿਸੇ ਨਾ ਕਿਸੇ ਆਪਣੇ ਪਿਆਰੇ ਨੂੰ ਅੱਗੇ ਲਾ ਦਿੰਦੇ ਨੇ, ਅੱਗੂ ਬਣਾ ਦਿੰਦੇ ਨੇ, ਸਾਰਾ ਕ੍ਰੈਡਿਟ ਉਹਨੂੰ ਮਿਲ ਜਾਂਦਾ, ਪਰ ਕਰਨ ਵਾਲੇ ਗੁਰੂ ਸਾਹਿਬ ਆਪ ਹੁੰਦੇ ਨੇ। ਸਤਿਗੁਰੂ ਦਾ ਕਾਰਜ ਹੈ, ਗੁਰੂ ਸਾਹਿਬ ਨੇ ਆਪ ਕਰਨਾ। ਫਿਰ ਹੁਣ ਉਹ ਕਰਦੇ ਕੀ ਨੇ? ਬਸ ਇੱਕ ਸੇਵਕ ਚੁਣ ਲੈਣਾ ਵੀ ਕਿਹੜੇ ਸੇਵਕ ਕੋਲੋਂ ਕਰਵਾਉਣਾ ਹੈ, ਉਹ ਕਾਰਜ ਕਰਵਾਉਣਾ ਕਿਹਦੇ ਕੋਲੋਂ ਹੈ, ਗੁਰੂ ਸਾਹਿਬ ਉਹ ਚੁਣ ਲੈਂਦੇ ਨੇ। ਫਿਰ ਲੱਖਾਂ ਦੇ ਵਿੱਚੋਂ ਇੱਕ, ਲੱਖਾਂ ਦੇ ਵਿੱਚੋਂ ਆਪਾਂ ਜਿਵੇਂ ਇਉਂ ਕਹਿ ਲਈਏ ਵੀ ਖਾਲਸਾ ਪੰਥ ਜਦੋਂ ਸਿਰਜਿਆ ਗੁਰੂ ਸਾਹਿਬ ਨੇ, ਬੈਠੇ ਦੇ ਉਦੋਂ ਵੀ ਗੁਰੂ ਸਾਹਿਬ ਕੋਲ ਕਿੰਨੇ ਨੇ ਜੀ? ਪਰ ਮਾਲਕ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਪਹਿਲਾਂ ਚੁਣਿਆ, ਜਿਹੜੇ ਪੰਜ ਚੁਣੇ ਨੇ, ਬੈਠੀ ਤਾਂ ਕਿੰਨੀ ਸੰਗਤ, ਭਾਈ ਹਿੰਮਤ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਪਰ ਵਾਰੀ ਇਹਨਾਂ ਦੀ ਆਈ ਹੈ, ਇਹਨਾਂ ਨੂੰ ਚੁਣਿਆ, ਬਖਸ਼ਿਸ਼ ਇਹਨਾਂ 'ਤੇ ਹੋਈ ਹੈ ਗੁਰੂ ਸਾਹਿਬ 'ਤੇ। ਇਸ ਲਈ ਕਵੀ ਜੀ ਜ਼ਿਕਰ ਕਰਦਿਆਂ ਕਹਿ ਰਹੇ ਨੇ ਵੀ ਗੁਰੂ ਸਾਹਿਬ ਲੱਖਾਂ ਦੇ ਵਿੱਚੋਂ ਜਦੋਂ ਇੱਕ ਨੂੰ ਆਪ ਆਪਣੇ ਕੋਲ ਸੱਦਦੇ ਹਨ,
1: ਸਫਲ ਵਡਾਈ ਕੋ ਤਬ ਪਾਈਐ,
0: ਕਹਿੰਦੇ ਬਸ ਇੱਦਾਂ ਕਹਿ ਲਓ ਵੀ ਉੱਥੇ ਫਿਰ ਵਡਿਆਈ ਹੀ ਵਡਿਆਈ ਹੈ, ਉੱਥੇ ਫਿਰ ਗੁਰੂ ਸਾਹਿਬ ਆਪ, ਫਿਰ ਤਾਂ ਜੀ ਇਉਂ ਕਹਿ ਲਓ ਵੀ ਜਿੱਧਰਲੇ ਪਾਸੇ ਨੂੰ ਮਰਜ਼ੀ ਹੋ ਜਾਓ, ਕਾਰਜ ਗੁਰੂ ਸਾਹਿਬ ਦਾ, ਮਾਲਕ ਨੇ ਆਪੇ ਕਰਨਾ। ਅਸੀਂ ਤਾਂ ਉਸ ਕਾਰਜ ਦੇ ਵਿੱਚ ਨਾ ਜੀ ਤਿਣਕਾ ਵੀ ਨਹੀਂ ਸਵਾਰ ਸਕਦੇ ਕੁਛ ਗੁਰੂ ਸਾਹਿਬ। ਤੁਸੀਂ ਕਈ ਵਾਰ ਵੇਖੋ ਬੰਦਾ ਅੱਡੀ ਚੋਟੀ ਦਾ ਜ਼ੋਰ ਲਾਈ ਫਿਰਦਾ ਹੁੰਦਾ, ਇਹਦੇ ਤੋਂ ਕੁਛ ਨਹੀਂ ਹੁੰਦਾ, ਸਵਰਦਾ ਹੀ ਨਹੀਂ ਕੁਛ। ਅਤੇ ਕਈ ਵਾਰੀ ਬੰਦਾ ਕਹਿੰਦਾ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ, ਆਪ ਹੀ ਕਾਰਜ ਬਣ ਗਿਆ। ਦੋਵੇਂ ਚੀਜ਼ਾਂ 'ਚ ਫਰਕ ਹੈ। ਜਦੋਂ ਗੁਰੂ ਬਖਸ਼ਿਸ਼ ਕਰਦੇ ਨੇ ਫਿਰ ਭਾਵੇਂ ਅਸੀਂ ਕੁਝ ਕਰੀਏ ਭਾਵੇਂ ਨਾ, ਕਾਰਜ ਸਹਿਜ ਸੁਭਾਅ ਸਵਰਦਾ ਜਾਂਦਾ। ਅਤੇ ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾ ਹੋਵੇ ਫਿਰ ਬੰਦਾ ਅੱਡੀ ਚੋਟੀ ਦਾ ਜ਼ੋਰ ਲਾਈ ਫਿਰੇ, ਫਿਰ ਇਹਦੇ ਤੋਂ ਆਪਣਾ ਕਾਰਜ ਨਹੀਂ ਸਰਦਾ। ਗੁਰੂ ਸਾਹਿਬ ਦਾ ਕਾਰਜ ਤਾਂ ਛੱਡੋ, ਇਹਦੇ ਤੋਂ ਆਪਣਾ ਦੁਨਿਆਵੀ ਕਾਰਜ ਨਹੀਂ ਸਰਦਾ ਜੇ ਇਹ ਆਪਣਾ ਜ਼ੋਰ ਲਾਵੇ ਤਾਂ। ਅਸੀਂ ਤਾਂ ਆਪਣੇ ਦੁਨਿਆਵੀ ਕਾਰਜ ਸਵਾਰਨ ਵਾਸਤੇ ਵੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਸਤਿਗੁਰੂ ਸਾਡਾ ਕਾਰਜ ਬਣ ਆਵੇ, ਮਤਲਬ ਦੁਨਿਆਵੀ ਕਾਰਜ ਵੀ ਸਾਡੇ ਵੱਸ ਦੀ ਖੇਡ ਨਹੀਂ। ਖੈਰ, ਲੱਖਾਂ ਦੇ ਵਿੱਚੋਂ ਗੁਰੂ ਸਾਹਿਬ ਇੱਕ ਨੂੰ ਚੁਣਦੇ ਨੇ, ਔਰ ਜਿਹਨੂੰ ਚੁਣਦੇ ਨੇ ਫਿਰ ਉਹਨੂੰ ਵਡਿਆਈ ਵੀ ਗੁਰੂ ਸਾਹਿਬ ਆਪ ਬਖਸ਼ਦੇ ਹਨ।
1: ਜਨ ਹੈ ਸੇਵਕ ਨਿਜ ਕੋ ਧਨ,
0: ਕਹਿੰਦੇ ਜਿਹਨੂੰ ਚੁਣਨ ਫਿਰ ਗੁਰੂ ਸਾਹਿਬ ਉਹ ਸੇਵਕ ਤੇ ਇਹੀ ਆਖੇ ਵੀ ਧਨ ਨੇ ਮੇਰੇ ਕਰਮ, ਵੀ ਗੁਰੂ ਸਾਹਿਬ ਨੇ ਮੈਨੂੰ ਚੁਣਿਆ, ਮੇਰੇ ਭਾਗ ਧਨ ਨੇ। ਇਹ ਨਾ ਮਨ ਨੂੰ ਕਦੇ ਵੀ ਮਨ ਨੂੰ ਡੋਲਣ ਨਾ ਦਿਆ ਕਰੋ ਜੀ, ਹਰ ਕੋਈ ਸੇਵਾਦਾਰ ਨਹੀਂ ਬਣਦਾ, ਹਰ ਕੋਈ ਸੇਵਾਦਾਰ ਨਹੀਂ ਬਣ ਜਾਂਦਾ। ਇਹ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਆਖੇ ਵੀ ਮੈਂ ਸੇਵਾਦਾਰ। ਬਖਸ਼ਿਸ਼ ਵੀ ਇੱਕ ਬਹੁਤ ਵੱਡੀ ਦਾਤ ਹੈ, ਅਤੇ ਜਿਹਦੇ 'ਤੇ ਹੁੰਦੀ ਹੈ ਸੇਵਾਦਾਰ ਵੀ ਉਹੀ ਬਣਦਾ, ਸੇਵਕ ਵੀ ਉਹੀ ਬਣਦਾ ਜਿਹਦੇ ਕਰਮ ਧੰਨ ਹੋਣ। ਹੁਣ ਆਪਾਂ ਹੋਰ ਸਿੱਧੇ ਜਿਹੇ ਲਫਜ਼ਾਂ 'ਚ ਗੱਲ ਕਰੀਏ ਕਿ ਹਰ ਇੱਕ ਨੂੰ ਇਹ ਨਸੀਬ ਹੁੰਦਾ ਵੀ ਉਹਨੂੰ ਕੋਈ ਸੰਬੋਧਨ ਕਰਕੇ ਕਹੇ ਭਾਈ ਤੂੰ ਗੁਰੂ ਕਾ ਵਜ਼ੀਰ ਹੈ। ਕਿਹਨੂੰ ਕਹਿ ਦਾਂਗੇ ਆਪਾਂ ਤੁਰੇ ਜਾਂਦੇ ਨੂੰ ਵੀ ਤੂੰ ਗੁਰੂ ਕਾ ਵਜ਼ੀਰ ਹੈ ਭਾਈ? ਹੁਣ ਜਿਹਨੂੰ ਗੁਰੂ ਸਾਹਿਬ ਨੇ ਉਹ ਵਜ਼ੀਰੀ ਬਖਸ਼ੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਇਹ ਗੁਰੂ ਕਾ ਵਜ਼ੀਰ ਹੈ ਭਾਈ। ਕਿੰਨਾ ਸੰਸਾਰ ਤੁਰਿਆ ਫਿਰਦਾ ਪਰ ਮਾਲਕ ਨੇ ਉਹਨਾਂ ਵਿੱਚੋਂ ਇੱਕ ਨੂੰ ਚੁਣਿਆ, ਜ਼ਿੰਮੇਵਾਰੀ ਲਾਈ ਨਾ ਵੀ ਤੂੰ ਇਹ ਜ਼ਿੰਮੇਵਾਰੀ ਨਿਭਾਉਣੀ, ਤੂੰ ਇਹ ਸੇਵਾ ਨਿਭਾਉਣੀ, ਫਿਰ ਉਹਨੂੰ ਉਹ ਮਾਲਕ ਪਾਤਸ਼ਾਹ ਨੇ ਨਾ ਉਹ ਗੁਣ ਬਖਸ਼ਿਆ, ਉਹ ਦਾਤ ਬਖਸ਼ੀ, ਸਤਿਗੁਰੂ ਨੇ ਉਹਨੂੰ ਆਪਣਾ ਨਾਮ ਨਾ ਦਿੱਤਾ, ਮਾਲਕ ਨੇ ਆਪਣਾ ਨਾਮ ਨਾ ਦਿੱਤਾ। ਰਾਜਾ ਤਾਂ ਸਾਡਾ ਗੁਰੂ ਹੀ ਹੈ ਨਾ ਜੀ, ਵਜ਼ੀਰ ਰਾਜੇ ਦੇ ਹੁੰਦੇ ਨੇ, ਵਜ਼ੀਰ ਆਪਣੀ ਮਰਜ਼ੀ ਨਾਲ ਵਜ਼ੀਰ ਥੋੜ੍ਹੀ ਬਣ ਜਾਂਦਾ, ਰਾਜਾ ਚੁਣਦਾ ਵੀ ਮੈਂ ਵਜ਼ੀਰ ਕਿਹਨੂੰ ਬਣਾਉਣਾ, ਅਤੇ ਗੁਰੂ ਸਾਹਿਬ ਆਪ ਚੁਣਦੇ ਨੇ ਵੀ ਮੈਂ ਵਜ਼ੀਰ ਕਿਹਨੂੰ ਬਣਾਉਣਾ। ਫਿਰ ਵਜ਼ੀਰ ਨੂੰ ਇਹ ਤਾਂ ਭਰੋਸਾ ਹੋਵੇ ਵੀ ਮੇਰੇ ਰਾਜੇ ਨੇ ਮੈਨੂੰ ਚੁਣਿਆ, ਅਤੇ ਜਿਹੜੇ ਰਾਜੇ ਨੇ ਮੈਨੂੰ ਵਜ਼ੀਰ ਬਣਾਇਆ ਮੈਨੂੰ ਭੁੱਖਾ ਕਿਵੇਂ ਰਹਿਣ ਦੇਗਾ ਵੀ? ਰਾਜੇ ਤੋਂ ਬਾਅਦ ਵਿੱਚ ਜੇ ਰਾਜੇ ਦੇ ਦਰਬਾਰ 'ਚ ਕਿਸੇ ਦੀ ਪੁੱਛ ਹੁੰਦੀ ਹੈ ਤਾਂ ਵਜ਼ੀਰ ਦੀ ਹੁੰਦੀ ਹੈ, ਕਿਸੇ ਹੋਰ ਦੀ ਨਹੀਂ। ਰਾਜੇ ਤੋਂ ਰਾਜੇ ਦੇ ਹੁੰਦਿਆਂ ਰਾਜੇ ਨੇ ਵੀ ਜੇ ਸਲਾਹ ਲੈਣੀ ਹੋਵੇ ਤਾਂ ਵਜ਼ੀਰ ਕੋਲੋਂ ਲੈਂਦਾ ਵੀ ਤੂੰ ਸਲਾਹ ਦੇ, ਮੈਂ ਤੇਰੇ ਤੋਂ ਸਲਾਹ ਮੰਗਦਾ ਰਾਜ ਦਰਬਾਰ ਵਿੱਚ। ਜੇ ਰਾਜਾ ਰਾਜ ਦਰਬਾਰ ਵਿੱਚ ਨਾ ਬੈਠਾ ਹੋਵੇ ਫਿਰ ਅੱਗੇ ਵਜ਼ੀਰ ਦੀ ਚੱਲਦੀ ਹੈ। ਜਿਹੜਾ ਮਰਜ਼ੀ ਸੇਵਕ ਆਵੇ ਉਹਨੇ ਪਹਿਲਾਂ ਆ ਕੇ ਵਜ਼ੀਰ ਨੂੰ ਪੁੱਛਣਾ ਜੀ ਰਾਜਾ ਸਾਹਿਬ ਕਿੱਥੇ ਨੇ ਨਾ, ਰਾਜਾ ਕਿੱਥੇ ਹੈ, ਅਤੇ ਵਜ਼ੀਰ ਦੱਸੇਗਾ ਵੀ ਰਾਜਾ ਕਿੱਥੇ ਹੈ। ਜੇ ਉਹ ਆਖੇ ਵੀ ਰਾਜਾ ਇੱਥੇ ਨਹੀਂ ਫਿਰ ਉਹ ਵਜ਼ੀਰ ਨੂੰ ਪੁੱਛਦਾ ਵੀ ਮੈਂ ਦੱਸੋ ਕੀ ਕਰਾਂ ਜੀ, ਹੁਣ ਤੁਸੀਂ ਦੱਸੋ। ਇਹਨੂੰ ਹੋਰ ਸੌਖਾ ਕਰ ਲਈਏ, ਗੁਰੂ ਸਾਹਿਬ ਅੱਗੇ ਆਪਾਂ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਰਾਜੇ ਨੇ, ਗੁਰੂ ਕਾ ਵਜ਼ੀਰ, ਗੁਰੂ ਕਾ ਗ੍ਰੰਥੀ ਸਿੰਘ, ਗੁਰੂ ਕਾ ਵਜ਼ੀਰ ਹੈ, ਆਪਾਂ ਅਰਦਾਸ ਕਰਦੇ ਹਾਂ। ਫਿਰ ਜੇ ਆਪਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਪਰ ਸਾਡੇ ਮਨ ਦੀ ਇੱਕ ਭਾਵਨਾ ਇਹ ਹੈ ਵੀ ਹੁਣ ਗੁਰੂ ਕਾ ਵਜ਼ੀਰ ਸਾਡੀ ਅਰਦਾਸ ਕਰੇ, ਕਰਾਉਂਦੇ ਹਾਂ ਆਪਾਂ ਵੀ ਰਾਜੇ ਅੱਗੇ ਵਜ਼ੀਰ ਪੁਕਾਰ ਕਰੇ, ਵਜ਼ੀਰ ਦੀ ਰਾਜਾ ਛੇਤੀ ਸੁਣਦਾ। ਹਰ ਇੱਕ ਥੋੜ੍ਹੀ ਬਣ ਗਿਆ, ਧੰਨ ਨੇ ਨਾ ਜੀ ਕਰਮ ਉਹਦੇ ਜਿਹਨੂੰ ਗੁਰੂ ਸਾਹਿਬ ਨੇ ਆਪਣਾ ਨਾਮ ਨਾ ਬਖਸ਼ਿਆ, ਆਪਣਾ ਨਾਮ ਨਾ ਬਖਸ਼ਿਆ। ਅਤੇ ਮਾਲ ਕਵੀ ਜੀ ਕਹਿ ਰਹੇ ਕਹਿੰਦੇ ਭਾਈ ਜਿਹਨੂੰ ਸਤਿਗੁਰੂ ਲੱਖਾਂ ਵਿੱਚੋਂ ਚੁਣ, ਔਰ ਵਾਕਈ ਜੀ ਇਹਦੇ 'ਚ ਚੰਗੇ ਕਰਮ ਨੇ ਸਾਡੇ ਵੀ ਮਾਲਕ ਨੇ ਲੱਖਾਂ ਜੀਵ ਤੁਰੇ ਫਿਰਦੇ ਨੇ ਸੰਸਾਰ 'ਚ ਪਰ ਮਾਲਕ ਨੇ ਸਾਨੂੰ ਆਪਣਾ ਬਣਾ ਕੇ ਅਤੇ ਆਪਣੀ ਜ਼ਿੰਮੇਵਾਰੀ ਗੁਰੂ ਪਾਤਸ਼ਾਹ ਨੇ ਲਾਈ ਸਾਡੀ ਜ਼ਿੰਮੇਵਾਰੀ। ਅਸੀਂ ਧੰਨ ਹਾਂ, ਧੰਨ ਨੇ ਕਰਮ ਸਾਡੇ, ਫਕਰ ਨਾਲ ਕਹਿ ਸਕਦੇ ਹਾਂ ਵੀ ਮਾਲਕ ਪਾਤਸ਼ਾਹ ਨੇ ਇਹ ਦਾਤ ਬਖਸ਼ੀ ਹੈ ਅਤੇ ਮਾਣ ਸਤਿਕਾਰ ਗੁਰੂ ਸਾਹਿਬ ਨੇ ਸਭ ਬਖਸ਼ਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਹੁਣ ਭਾਈ ਉਦੈ ਸਿੰਘ ਇਹੀ ਸਮਝਾ ਰਹੇ ਨੇ ਕਹਿੰਦੇ ਦੁਨੀ ਚੰਦ ਜੀ ਜੇ ਸਤਿਗੁਰੂ ਨੇ ਲੱਖਾਂ ਵਿੱਚੋਂ ਤੁਹਾਨੂੰ ਚੁਣਿਆ ਹੈ ਨਾ ਅਤੇ ਤੁਸੀਂ ਆਪਣੇ ਭਾਗ ਧੰਨ ਜਾਣੋ ਵੀ ਮਾਲਕ ਪਾਤਸ਼ਾਹ ਨੇ ਤੁਹਾਨੂੰ ਮੁਕਾਬਲਾ ਕਰਨ ਵਾਸਤੇ ਆਖਿਆ ਹੈ।
1: ਤਨ ਮਨ ਤੇ ਪਤ ਕਰੈ ਪ੍ਰਸੰਨ।
0: ਫਿਰ ਭਾਈ ਹੁਣ ਤੁਹਾਨੂੰ ਤੇ ਇਹ ਚਾਹੀਦਾ ਵੀ ਤੁਸੀਂ ਆਪਣੇ ਮਾਲਕ ਨੂੰ ਤਨ ਮਨ ਨਾਲ ਪ੍ਰਸੰਨ ਕਰ ਦਿਓ। ਤੂੰ ਡਰ ਛੱਡ ਦੇ ਵੀ ਮੇਰੀ ਮੌਤ ਹੋਏਗੀ ਸਵੇਰੇ, ਜੇ ਜੰਗ ਦੇ ਮੈਦਾਨ 'ਚ ਸ਼ਹੀਦੀ ਜਾਂ ਮਿਲ ਵੀ ਗਿਆ ਨਾ ਇਦੋਂ ਵੱਧ ਕਿ ਜਿਹੜੀ ਉਹ ਖੁਸ਼ਕਿਸਮਤੀ ਨਹੀਂ ਹੋ ਸਕਦੀ ਵੀ ਮੈਂ ਮੇਰੇ ਮਾਲਕ ਨੇ ਮੈਨੂੰ ਚੁਣਿਆ ਸੀ ਅਤੇ ਮੈਂ ਮਾਲਕ ਦੇ ਉੱਤੋਂ ਆਪਣਾ ਤਨ ਮਨ ਵਾਰ ਕੇ ਚੱਲਿਆ, ਇਦੋਂ ਵੱਧ ਕੇ ਹੋਰ ਖੁਸ਼ ਨਸੀਬੀ ਕੀ ਹੋ ਸਕਦੀ। ਭਾਈ ਦੁਨੀ ਚੰਦ ਨੂੰ ਸਮਝਾ ਰਹੇ ਕਹਿੰਦੇ ਭਾਈ ਜੇ ਲੱਖਾਂ ਦੇ ਵਿੱਚੋਂ ਗੁਰੂ ਸਾਹਿਬ ਚੁਣਨ, ਮਤਲਬ ਕੋਈ ਮਾਲਕ ਆਪਣੇ ਸੇਵਕ ਲੱਖਾਂ ਦੇ ਵਿੱਚੋਂ ਇੱਕ ਨੂੰ ਚੁਣੇ, ਉਹ ਸੇਵਕ ਆਪਣੇ ਆਪ ਨੂੰ ਧੰਨ ਜਾਣੇ, ਅਤੇ ਫਿਰ ਉਹਦਾ ਫਰਜ਼ ਬਣਦਾ ਵੀ ਉਹ ਤਨ ਅਤੇ ਮਨ ਆਪਣਾ ਸਭ ਕੁਝ ਆਪਣੇ ਮਾਲਕ ਤੋਂ ਵਾਰ ਦੇਵੇ।
1: ਸੁਣ ਕਰ ਦੁਨੀ ਚੰਦ ਪੁਨ ਕਹਿਓ।
0: ਜਦੋਂ ਇਹ ਗੱਲ ਦੁਨੀ ਚੰਦ ਜੀ ਨੇ ਸੁਣੀ ਫਿਰ ਸੁਣ ਕੇ ਉਹ ਭਾਈ ਉਹਦਾ ਸਿੰਘ ਨੂੰ ਆਖਦੇ ਹਨ
1: ਕਿਤ ਸਭ ਕੋ ਤੈ ਕਹਿਓ ਨਾ ਲਹਿਓ।
0: ਕਹਿੰਦੇ ਭਾਈ ਕਿਉਂ ਤੁਸੀਂ ਸਾਰਿਆਂ ਦਾ ਹਿੱਤ ਨਹੀਂ ਸਮਝਦੇ? ਭਾਈ ਦੁਨੀ ਚੰਦ ਨੂੰ ਭਰੋਸਾ, ਕਹਿੰਦੇ ਮੈਂ ਆਪਣੀ ਗੱਲ ਥੋੜ੍ਹੀ ਕਰਦਾ, ਮੈਂ ਤਾਂ ਸਾਰਿਆਂ ਤੁਹਾਡੇ ਸਾਰਿਆਂ ਦੇ ਭਲੇ ਦੀ ਗੱਲ ਕਰਦਾ, ਮੈਂ ਤੇ ਸਾਰਿਆਂ ਦੇ ਹਿੱਤ ਵਾਸਤੇ ਆਖ ਰਿਹਾ ਹਾਂ।
1: ਭਲੀ ਦੇ ਮੋਕੋ ਵਡਿਆਈ,
0: ਕਹਿੰਦੇ ਚੰਗੀ ਵਡਿਆਈ ਦੇਣ ਲੱਗੇ ਨੇ ਮੈਨੂੰ ਵੀ, ਮੈਂ ਐਸੀ ਵਡਿਆਈ ਕੀ ਕਰਨੀ ਹੈ ਜਿਹੜੀ ਵਡਿਆਈ ਮੈਨੂੰ ਦੇਣ ਲੱਗੇ। ਤੁਸੀਂ ਕਹਿ ਰਹੇ ਹੋ ਵੀ ਗੁਰੂ ਸਾਹਿਬ ਮੈਨੂੰ ਵਡਿਆਈ ਦੇਣ ਲੱਗੇ, ਵੀ ਇਹ ਕੈਸੀ ਵਡਿਆਈ ਹੈ ਜਿਹੜੀ ਉਹ ਮੈਨੂੰ ਦੇਣ ਲੱਗੇ ਖਾਨਾ।
1: ਦੁਰਦ ਬਲੀ ਜਬ ਚੀਰ ਬਗਾਈ,
0: ਕਹਿੰਦੇ ਫਿਰ ਆਪੇ ਵਡਿਆਈ ਮਿਲ ਜਾਣੀ ਜਦੋਂ ਹਾਥੀ ਮਸਤ ਨੇ ਆਉਣਾ ਤੇ ਮੈਨੂੰ ਚੀਰ ਕੇ ਵਿਚਾਲੋ ਲੰਘ ਜਾਣਾ, ਆਪੇ ਵਡਿਆਈ ਮਿਲ ਜਾਣੀ ਹੈ। ਵੀ ਐਸੀ ਵਡਿਆਈ ਕਿਹੜੀ ਹੈ ਜਿਹੜੀ ਗੁਰੂ ਸਾਹਿਬ ਦੇਣ ਲੱਗੇ ਖਾਨਾ।
1: ਬਿਨਾ ਆਈ ਮੁਝ ਕਰੇ ਪ੍ਰਹਾਰੇ,
0: ਮੈਨੂੰ ਤੇ ਮੇਰੀ ਮੌਤ ਆਏ ਬਿਨਾ ਮਰਵਾਉਣ ਲੱਗੇ ਨੇ ਗੁਰੂ ਸਾਹਿਬ। ਕਿੰਨਾ ਜ਼ਿਆਦਾ ਮਨ ਡੋਲ ਗਿਆ ਜੀ, ਕਿੰਨਾ ਜ਼ਿਆਦਾ ਵੀ ਹੁਣ ਭਰੋਸਾ ਹੀ ਨਹੀਂ ਵੱਜਦਾ ਪਿਆ। ਜੋ ਆਉਂਦਾ ਮੁੱਖ ਦੇ ਵਿੱਚ ਉਹ ਬੋਲੀ ਜਾ ਰਹੇ ਬਸ, ਵੀ ਆ ਚੰਗਾ। ਜਿਵੇਂ ਆਪਾਂ ਕਈ ਵਾਰ ਨਾ ਵਿਅੰਗ ਕੱਸਦਿਆਂ ਹੋਇਆਂ ਕਹਿ ਦਿੰਦੇ ਵੀ ਆ ਚੰਗਾ ਕੰਮ ਕਰਨ ਲੱਗਾ ਭਾਈ ਤੂੰ ਮੇਰੇ ਨਾਲ, ਹੁਣ ਉਹ ਚੰਗੇ ਤੋਂ ਭਾਵ ਵੀ ਵਿਅੰਗ ਰੂਪ ਦੇ ਵਿੱਚ ਉਹਦੇ, ਉਹ ਇੱਥੇ ਇਹੀ ਕਹਿ ਰਹੇ ਵੀ ਚੰਗੀ ਵਡਿਆਈ ਦੇਣ ਲੱਗੇ ਗੁਰੂ ਸਾਹਿਬ, ਮੈਨੂੰ ਤਾਂ ਮਰਵਾਉਣ ਲੱਗੇ ਨੇ ਉਹ। ਸਵੇਰੇ ਹਾਥੀ ਨੇ ਮੈਨੂੰ ਵਿਚਾਲੋਂ ਪਾੜ ਦੇਣਾ, ਅਤੇ ਜਦੋਂ ਹਾਥੀ ਨੇ ਮੈਨੂੰ ਵਿਚਾਲੋਂ ਪਾੜ ਦਿੱਤਾ ਮੈਨੂੰ ਕਾਹਦੀ ਵਡਿਆਈ ਮਿਲੀ। ਇਹ ਤੇ ਅਣ ਆਈ ਮੌਤ ਹੈ ਜਿਹੜੀ ਗੁਰੂ ਸਾਹਿਬ ਮੈਨੂੰ ਦੇਣ ਲੱਗੇ ਹਨ।
1: ਮਰਹੋ ਇਹਾ ਭਾਗ ਕੈ ਭਾਰੇ,
0: ਕਹਿੰਦੇ ਇੱਥੇ ਹੀ ਮੈਂ ਹੁਣ ਨਾ ਮਰਿਆ ਜਾਣਾ ਹੈ। ਭੰਗ ਦੇ ਪਹਾੜੇ ਨਾ, ਭੰਗ ਦੇ ਪਹਾੜੇ, ਮੈਂ ਆਪਾਂ ਆਮ ਸ਼ਬਦ ਵਰਤ ਵੀ ਭੰਗ ਦੇ ਭਾ ਹੀ ਗਿਆ ਭਾਈ ਇਹ ਤੇ, ਕਹਿੰਦੇ ਮੈਂ ਤੇ ਉਹ ਭੰਗ ਦੇ ਪਹਾੜੇ ਮਾਰਿਆ ਜਾਣਾ ਇੱਥੇ, ਵੀ ਮੇਰਾ ਤੇ ਕੁਛ ਬਣਨਾ ਵੀ ਨਹੀਂ ਹੈ।
1: ਜਸ ਪ੍ਰਾਪਤ ਮੇਰੇ ਕਿਸ ਕਾਜਾ,
0: ਉਦੋਂ ਬਾਅਦ ਚ ਜੇ ਮੈਨੂੰ ਵਡਿਆਈ ਮਿਲੇਗੀ ਵੀ ਤੇ ਮੇਰੇ ਕਿਹੜੇ ਕੰਮ ਆਉਣੀ ਹੈ, ਜਦੋਂ ਮੈਂ ਮਾਰਿਆ ਹੀ ਗਿਆ ਫਿਰ ਵਡਿਆਈ ਨੂੰ ਮੈਂ ਕੀ ਕਰਾਂਗਾ।
1: ਰੱਬ ਮਾਰੇ ਦਲ ਮਲ ਗਜ ਰਾਜਾ,
0: ਜਦੋਂ ਉਹ ਹਾਥੀਆਂ ਦੇ ਰਾਜੇ ਨੇ ਮੈਨੂੰ ਮਲ ਕੇ ਮਾਰ ਹੀ ਦੇਣਾ, ਉਹਨੇ ਮੈਨੂੰ ਪੈਰਾਂ ਹੇਠਾਂ ਲਤਾੜ ਕੇ ਮਾਰ ਦੇਣਾ, ਤੇ ਮੈਂ ਉਦੋਂ ਮਗਰੋਂ ਆਪਣੀ ਵਡਿਆਈ ਕੀ ਕਰਾਂਗਾ।
1: ਇਨਕੋ ਪਿਤਾ ਸ਼ਾਂਤ ਚਿਤ ਹੋਵਾ,
0: ਫਿਰ ਕਹਿੰਦਾ ਭਾਈ ਦੁਨੀ ਚੰਦ, ਕਹਿੰਦੇ ਇਹਨਾਂ ਦੇ ਪਿਤਾ ਜੀ ਬੜੇ ਸ਼ਾਂਤ ਚਿੱਤ ਨੇ ਗੁਰੂ ਕਲਗੀਧਰ ਸਾਹਿਬ ਦੇ, ਵੀ ਪਿਤਾ ਜੀ ਏਡੇ ਸ਼ਾਂਤ ਸੁਭਾਅ ਦੇ ਮਾਲਕ, ਸ਼ਾਂਤ ਚਿੱਤ ਦੇ ਮਾਲਕ। ਉਹਨਾਂ ਨੇ ਅਸਲ ਦੇ ਵਿੱਚ ਨਾ ਜਿਹੜਾ ਗੁਰੂ ਪਦ ਹੈ ਉਹਨੂੰ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ ਹੈ।
1: ਸਮ ਉਗਰ ਨਾ ਕੋ ਗੁਰ ਜੋਵਾ,
0: ਉਹ ਕਹਿੰਦੇ ਵੀ ਇਹਨਾਂ ਵਰਗਾ ਨਹੀਂ ਕੋਈ ਗੁਰੂ ਹੋਏ ਹੈ ਨਾ ਗੁਰੂ ਕਲਗੀਧਰ ਸਾਹਿਬ ਵਰਗੇ, ਵੀ ਜਿਵੇਂ ਇਹਨਾਂ ਨੇ ਬਲ ਧਾਰਨ ਕੀਤਾ, ਇਹਨਾਂ ਨੇ ਜਿਵੇਂ ਵੀਰ ਰਸ ਧਾਰਨ ਕੀਤਾ, ਜੋ ਸੁਭਾਵ ਇਹਨਾਂ ਨੇ ਧਾਰਨ ਕੀਤਾ ਹੈ।
1: ਜਬ ਨਿਜ ਤਨ ਮੈਂ ਬਲ ਕੁਚਲਹੇ ਓ,
0: ਕਹਿੰਦੇ ਆਪਣੇ ਤਨ ਦੇ ਵਿੱਚ ਜਦੋਂ ਦਾ ਇਹਨਾਂ ਨੇ ਬਲ ਵੇਖਿਆ ਨਾ ਵੀ ਮੇਰੇ ਕੋਲ ਬਲ ਆਇਆ ਹੈ।
1: ਨਿਤ ਉਤਪਾਤ ਕਤ ਹੀ ਰਹੇ ਓ,
0: ਕਹਿੰਦੇ ਇਹ ਤੇ ਰੋਜ਼ ਝਗੜਾ ਹੀ ਕਰੀ ਰੱਖਦੇ ਨੇ। ਹੁਣ ਇਹ ਸਾਰਾ ਕੁਛ ਦੁਨੀ ਚੰਦ ਬੋਲ ਰਹੇ ਵੀ ਇਹਨਾਂ ਦੇ ਪਿਤਾ ਜੀ ਏਡੇ ਸ਼ਾਂਤ ਸੁਭਾਅ ਦੇ ਮਾਲਕ, ਤੇ ਇਹਨਾਂ ਨੇ ਰੋਜ਼ ਹੀ ਝਗੜਾ ਪਾਇਆ ਹੁੰਦਾ। ਜਿੱਦਣ ਦਾ ਇਹਨਾਂ ਨੇ ਵੇਖਿਆ ਵੀ ਮੇਰੇ ਕੋਲ ਬਲ ਆਇਆ, ਮੇਰੇ ਕੋਲ ਤਾਕਤ ਆਈ ਹੈ, ਇਹ ਰੋਜ਼ ਹੀ ਝਗੜਾ ਪਾ ਕੇ ਰੱਖਦੇ ਹਨ।
1: ਸ਼ਾਰ ਮੋਰ ਕੇ ਦੇਸ਼ ਲੜਾਈ,
0: ਕਹਿੰਦੇ ਵੀ ਸਾਰੇ ਨਾ ਉਹ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਿਰਮੌਰ ਜਿਹੜਾ ਦੇਸ਼ ਹੈ ਸਾਰਿਆਂ ਤੋਂ ਪਾਉਂਟਾ ਸਾਹਿਬ ਦੀ, ਪਹਿਲਾਂ ਤਾਂ ਇਹਨਾਂ ਨੇ ਉੱਥੇ ਜਾ ਕੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਜਾ ਕੇ ਇਹਨਾਂ ਨੇ ਜੰਗ ਮਚਾਈ, ਉੱਥੇ ਪਹਿਲਾਂ ਇਹਨਾਂ ਨੇ ਜਿਹੜਾ ਝਗੜਾ ਹੈ ਉਹ ਕੀਤਾ ਹੈ।
1: ਸਭ ਰਾਜਨ ਸੰਗ ਵਿਗੜਿਓ ਜਾਈ,
0: ਉੱਥੇ ਜਾ ਕੇ ਤੇ ਸਾਰੇ ਰਾਜਿਆਂ ਨਾਲ ਇਹਨਾਂ ਨੇ ਵਿਗਾੜ ਲਈ। ਪਾਉਂਟਾ ਸਾਹਿਬ ਦੀ ਧਰਤੀ 'ਤੇ ਜਦੋਂ ਪੰਘਾਣੀ ਦਾ ਯੁੱਧ ਹੋਇਆ ਉਦੋਂ ਵੀ ਤਾਂ ਪਹਾੜੀ ਰਾਜਿਆਂ ਨਾਲ ਹੀ ਹੋਇਆ ਨਾ, ਉਹਨਾਂ ਨਾਲ ਪਹਿਲਾਂ ਉੱਥੇ ਜਾ ਕੇ ਉਹਨਾਂ ਸਾਰੇ ਪਹਾੜੀ ਰਾਜਿਆਂ ਦੇ ਨਾਲ ਇਹਨਾਂ ਨੇ ਵਿਗਾੜ ਪਾਇਆ ਹੈ।
1: ਰਾਮ ਰਾਏ ਕੇ ਅਤੇ ਮਸੰਦ,
0: ਫਿਰ ਕਹਿੰਦੇ ਉਹ ਤੇ ਗਿਆ ਹੀ ਗਿਆ ਰਾਜਿਆਂ ਨਾਲ ਤੇ ਝਗੜਾ ਪਾਇਆ ਹੀ ਪਾਇਆ ਹੈ। ਉਦੋਂ ਬਾਅਦ 'ਚ ਬਾਬਾ ਰਾਮ ਰਾਏ ਜੀ ਦੇ ਅਸਥਾਨ 'ਤੇ ਚਲੇ ਗਏ, ਉੱਥੇ ਜਾ ਕੇ ਉਹਨਾਂ ਦੇ ਜਿੰਨੇ ਮਸੰਦ ਸੀ ਉਹ ਸਾਰੇ ਸਾੜਤੇ, ਉਹ ਮਸੰਦਾਂ ਨੂੰ ਮਾਰਿਆ ਫਿਰ ਇਹਨਾਂ ਨੇ। ਉਹ ਮਸੰਦਾਂ ਨੂੰ ਆਪਾਂ ਸਾਰਾ ਪੜ੍ਹਿਆ ਨਾ ਵੀ ਕਿਵੇਂ ਬੀਬੀ ਪੰਜਾਬ ਕੌਰ ਦੇ ਕਹਿਣ ਦੇ ਉੱਤੇ ਮਸੰਦ ਨਾ ਸਾਰੇ ਪਹੁੰਚੇ ਉੱਥੇ, ਅਤੇ ਗੁਰੂ ਸਾਹਿਬ ਨੇ ਉਹਨਾਂ ਦੀ ਕੀਤੀ ਦੀ ਸਜ਼ਾ ਉਹਨਾਂ ਨੂੰ ਭੁਗਾਈ, ਜਿਹੜੀ ਬਾਬਾ ਰਾਮ ਰਾਏ ਜੀ ਨੇ ਦੇ ਸਰੀਰ ਨੂੰ ਉਹਨਾਂ ਨੇ ਅਗਨ ਭੇਟ ਕੀਤਾ ਉਹਨਾਂ ਮਸੰਦਾਂ ਨੇ, ਅਤੇ ਉਹਨਾਂ ਦੇ ਕੀਤੇ ਦੀ ਸਜ਼ਾ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਿੱਤੀ ਵੀ ਤੁਸੀਂ ਚੰਗਾ ਨਾ ਧਾਨ ਖਾਣ ਲੱਗੇ ਹੋ ਭਾਈ, ਪੂਜਾ ਦਾ ਧਾਨ ਤੁਸੀਂ ਦਿਨ ਰਾਤ ਖਾਣ 'ਤੇ ਜ਼ੋਰ ਦਿੱਤਾ, ਫਿਰ ਇਸ ਕਰਕੇ ਨਾ। ਹੁਣ ਦੁਨੀ ਚੰਦ ਕਹਿੰਦਾ ਵੀ ਪਹਿਲਾਂ ਤਾਂ ਪਾਉਂਟਾ ਸਾਹਿਬ ਦੀ ਧਰਤੀ 'ਤੇ ਇਹਨਾਂ ਨੇ ਝਗੜਾ ਕੀਤਾ, ਅਤੇ ਉਦੋਂ ਬਾਅਦ 'ਚ ਜਾ ਕੇ ਦੇਹਰਾਦੂਨ ਦੀ ਧਰਤੀ 'ਤੇ ਬਾਬਾ ਰਾਮ ਰਾਏ ਜੀ ਦੇ ਅਸਥਾਨ 'ਤੇ ਜਿਹੜਾ ਦੇਹਰਾਦੂਨ ਦੇ ਇਲਾਕੇ 'ਚ ਹੈ, ਵੀ ਉੱਥੇ ਜਾ ਕੇ ਉਹਨਾਂ ਦੇ ਸਾਰੇ ਮਸੰਦ ਸਾੜੇ
1: ਖਾਨਾ। ਉਦੋਂ
0: ਮਗਰੋਂ ਆ ਗਏ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ। ਤੇ ਜਦੋਂ ਆਪ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹਨ,
1: ਲਰਨ ਮਰਨ ਮਾਰਨ ਤੇ ਕਾਮੂ,
0: ਕਹਿੰਦੇ ਵੀ ਇੱਥੇ ਆ ਕੇ ਵੀ ਇਹਨਾਂ ਦਾ ਉਹੀ ਕਾਰਜ ਹੈ ਵੀ ਰੋਜ਼ ਲੜ ਲਓ, ਹੈ ਨਾ, ਰੋਜ਼ ਜੰਗ ਕਰ ਲਓ, ਮਰਨ ਮਾਰਨ ਦਾ ਕਾਰਜ ਹੀ ਇਹਨਾਂ ਨੇ ਕੀਤਾ ਹੋਇਆ। ਵੀ ਇਹ ਇੱਕੋ ਹੀ ਕਾਰਜ ਨਾ, ਵੀ ਪਹਿਲਾਂ ਜੰਗਾਂ ਕੀਤੀਆਂ, ਫਿਰ ਮਸੰਦ ਮਾਰੇ, ਉਦੋਂ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਆ ਗਏ, ਇੱਥੇ ਆ ਕੇ ਵੀ ਜੰਗ ਹੀ ਕਰ ਰਹੇ ਹਨ।
1: ਸ਼ਾਂਤ ਚਿੱਤ ਥਿਰਹਿ ਨਾ ਧਾਮੂ,
0: ਕਹਿੰਦੇ ਵੀ ਕਦੇ ਵੀ ਸ਼ਾਂਤ ਚਿੱਤ ਹੋ ਕੇ ਇਹਨਾਂ ਨੇ ਆਪਣੇ ਧਾਮ ਦੇ ਵਿੱਚ ਟਿਕਾਣਾ ਹੀ ਨਹੀਂ ਕੀਤਾ, ਆਪਣੇ ਘਰ ਦੇ ਵਿੱਚ ਟਿਕਾਣਾ ਹੀ ਨਹੀਂ ਕੀਤਾ। ਇਹ ਤੇ ਹਮੇਸ਼ਾ ਹੀ ਝਗੜੇ ਵਾਲੀ ਜਿਹੜੀ ਵਿਚਾਰ ਹੈ, ਬਿਰਤੀ ਹੈ, ਉਹ ਰੱਖਦੇ ਹਨ।
1: ਅਨੇਕ ਵਾਰ ਕਰ ਚੁੱਕੇ ਉਹ ਲੜਾਈ,
0: ਅਨੇਕਾਂ ਵਾਰ ਲੜਾਈ ਕਰ ਚੁੱਕੇ ਨੇ, ਅਨੇਕਾਂ ਵਾਰ ਜੰਗ ਕਰ ਚੁੱਕੇ ਹਨ।
1: ਸਭ ਤੇ ਕਰੈ ਹੀਨ ਵਡਿਆਈ,
0: ਕਹਿੰਦੇ ਵੀ ਇਹਨਾਂ ਨੇ ਨਾ ਸਾਰੇ ਪਾਸੇ ਆਪਣੀ ਵਡਿਆਈ ਕਟਵਾ ਲੈਣੀ ਹੈ। ਹੁਣ ਆਹ ਵੇਖੋ ਜੀ ਦੁਨੀ ਚੰਦ ਦੀ ਮੱਤ,

0: ਮਤ ਬਦਲੋ, ਆਪਣੀ ਆਪਣੀ ਵਿਚਾਰ ਬਦਲੋ, ਅਸੀਂ ਸਾਰੇ ਠੀਕ ਹਾਂ, ਅਤੇ ਤੁਸੀਂ ਵਿਚਾਰ ਬਦਲ ਕੇ ਅਤੇ ਭੀਮ ਚੰਦ ਨਾਲ ਸੁਲਾਹ ਕਰ ਲਓ, ਉਹਦੇ ਨਾਲ ਆਪਾਂ ਸੰਧੀ ਕਰ ਲੈਂਦੇ ਹਾਂ ਅਤੇ ਸਾਰਾ ਝਗੜਾ ਮੁੱਕ ਜਾਣਾ। ਹੁਣ ਉਹਦੇ ਲਈ ਉਹ ਗੁਰੂ ਸਾਹਿਬ ਨੂੰ ਬਲੇਮ ਕਰ ਰਿਹਾ ਵਾਰ ਵਾਰ ਵੀ ਗੁਰੂ ਸਾਹਿਬ ਇੱਦਾਂ, ਇੱਥੇ ਵੀ ਮਾਲਕ ਨੇ ਠੀਕ ਨਹੀਂ ਕੀਤਾ, ਇੱਥੇ ਵੀ ਹੈ ਨਾ, ਉਹ ਸਾਰਾ ਬਲੇਮ ਗੁਰੂ ਸਾਹਿਬ ਉੱਤੇ ਕਰ ਰਿਹਾ ਹੈ।
1: ਸੁਣਪਣ ਉਦੇ ਸਿੰਘ ਸਮਝਾਇਓ,
0: ਭਾਈ ਉਦੇ ਸਿੰਘ ਨੇ ਸਾਰੀਆਂ ਸੁਣੀਆਂ, ਦੁਨੀ ਚੰਦ ਜੀ ਦੀਆਂ ਸਾਰੀਆਂ ਸੁਣੀਆਂ, ਭਾਈ ਉਦਾ ਸਿੰਘ ਨੇ ਸੁਣ ਕੇ ਉਹਨੂੰ ਫੇਰ ਸਮਝਾਇਆ, ਸਮਝਾਉਂਦਿਆਂ ਬਚਨ ਆਖੇ ਹਨ,
1: ਧੀਰਜ ਧਰਨ ਤੋਏ ਬਣਾਇਓ।
0: ਤੇ ਉਹਨਾਂ ਨੇ ਬੜੇ ਸੁਖਾਲੇ ਜਿਹੇ ਸ਼ਬਦਾਂ ਚ ਕਿਹਾ, ਕਹਿੰਦੇ ਭਾਈ ਦੁਨੀ ਚੰਦ ਜੀ, ਹੁਣ ਆਪਣੇ ਮਨ ਨੂੰ ਡੁਲਾਓ ਨਾ, ਤੁਸੀਂ ਆਪਣੇ ਮਨ ਨੂੰ ਧੀਰਜ ਦਵੋ, ਧੀਰਜ ਦੇ ਕੇ ਤੇ ਆਪਣੇ ਮਨ ਨੂੰ ਟਿਕਾ ਲਓ, ਆਪਣੇ ਮਨ ਨੂੰ ਡੋਲਣ ਨਾ ਦਿਓ, ਭਰੋਸਾ ਗੁਰੂ ਸਾਹਿਬ ਉੱਤੇ ਆਪਣਾ ਟਿਕਾ ਲਵੋ।
1: ਹਿਮਾ ਕਹਿਬੋ ਸਤਿਗੁਰੂ ਸੁਜਾਨੇ,
0: ਭਾਈ ਇਸ ਤਰ੍ਹਾਂ ਨਾ ਜਿਵੇਂ ਤੂੰ ਕਹਿ ਰਿਹਾ, ਇੱਦਾਂ ਕਹਿਣਾ ਤੇਰੇ ਲਈ ਠੀਕ ਨਹੀਂ ਹੈ। ਗੁਰੂ ਸਾਹਿਬ ਬਹੁਤ ਸਿਆਣੇ ਨੇ, ਬੜੇ ਔਰ ਤਿੰਨਾਂ ਲੋਕਾਂ ਦੀ ਜਾਣਨ ਵਾਲੇ ਨੇ, ਮਾਲਕ ਪਾਤਸ਼ਾਹ ਦੀ ਸੂਝਵਾਨਤਾ ਤੋਂ ਵੱਧ ਕੇ ਕਿਸੇ ਕੋਲ ਸੂਝਵਾਨਤਾ ਨਹੀਂ ਹੈ। ਜੋ ਕੁਝ ਤੂੰ ਆਪਣੀ ਜ਼ੁਬਾਨੋਂ ਆਖ ਰਿਹਾ ਹੈ,
1: ਉਚਿਤ ਨਾ ਤੋ ਕੋ ਸਮਝਾਵੋ ਸਿਆਣੇ,
0: ਭਾਈ ਤੂੰ ਸਿਆਣਾ ਤੇ ਤੈਨੂੰ ਮੈਂ ਸਮਝਾ ਰਿਹਾ, ਤੇ ਆਪਣੀ ਸਿਆਣਪ ਤੋਂ ਕੰਮ ਲੈ। ਤੂੰ ਸਿਆਣਾ ਹੈ, ਤੈਨੂੰ ਮੈਂ ਸਮਝਾ ਵੀ ਰਿਹਾ ਹਾਂ, ਤੇ ਤੂੰ ਆਪਣੀ ਸਿਆਣਪ ਤੋਂ ਕੰਮ ਲੈ, ਗੁਰੂ ਸਾਹਿਬ ਦਾ ਇੱਦਾਂ ਨਿਰਾਦਰ ਨਾ ਕਰ। ਮਾਲਕ ਪਾਤਸ਼ਾਹ ਲਈ ਜੋ ਕੁਝ ਵੀ, ਜਿਹੜੇ ਵੀ ਲਫ਼ਜ਼ ਤੁਸੀਂ ਵਰਤ ਰਹੇ ਹੋ, ਇਹ ਸ਼ਬਦ ਤੁਹਾਡੇ ਲਈ ਠੀਕ ਨਹੀਂ ਹਨ।
1: ਨਿਭਜਿਓ ਸਾਲਹੋ ਬੰਸ਼ ਮਝਾਰੀ,
0: ਭਾਈ ਤੁਸੀਂ ਭਾਈ ਸਾਲੋ ਜੀ ਦੀ ਵੰਸ਼ ਦੇ ਵਿੱਚ ਪੈਦਾ ਹੋਏ ਹੋ,
1: ਸ਼ਰਦਾ ਤਰਹੋ ਸਦਾ ਉਰ ਭਾਰੀ,
0: ਆਪਣੇ ਹਿਰਦੇ ਦੇ ਵਿੱਚ ਹਮੇਸ਼ਾ ਭਾਰੀ ਸ਼ਰਧਾ ਧਾਰਨ ਕਰੋ, ਪ੍ਰੇਮ ਧਾਰਨ ਕਰੋ ਗੁਰੂ ਸਾਹਿਬ ਪ੍ਰਤੀ। ਇਸ ਤਰ੍ਹਾਂ ਮੰਦ ਭਾਵਨਾ, ਹੀਨ ਭਾਵਨਾ ਨਹੀਂ, ਸਗੋਂ ਪ੍ਰੇਮ ਭਾਵਨਾ ਧਾਰਨ ਕਰੋ।
1: ਕਹਿ ਗੁਰਬਖਸ਼ ਸਿੰਘ ਸੁਣ ਸਰੋਤਾ,
0: ਭਾਈ ਗੁਰਬਖਸ਼ ਸਿੰਘ ਜੀ ਨਾ ਇਹ ਕਹਿ ਰਹੇ, ਕਹਿੰਦੇ ਭਾਈ ਇਹ ਸਰੋਤਾ ਗਣੋ ਸੁਣੋ ਤੁਸੀਂ ਇਹ ਸਾਰੀ ਵਿਚਾਰ ਜੋ ਆਖ ਰਹੇ ਹਾਂ।
1: ਦੁਨੀ ਚੰਦ ਕਹਿ ਹੋਲ ਉਦੋਤਾ,
0: ਪਰ ਭਾਈ ਦੁਨੀ ਚੰਦ ਜੀ ਨੂੰ ਉਦੈ ਸਿੰਘ ਜੀ ਨੇ ਸਮਝਾਇਆ ਬੜਾ, ਪਰ ਉਹਨਾਂ ਦੇ ਹਿਰਦੇ ਵਿੱਚ ਜਿਹੜਾ ਹੌਲ ਪੈ ਰਿਹਾ ਸੀ, ਜੋ ਡਰ ਸੀ, ਉਹ ਡਰ ਦੂਰ ਨਾ ਹੋਇਆ। ਫਿਰ ਉਹਨਾਂ ਨੂੰ ਛੱਡ ਕੇ ਵੇਖ ਲਿਆ ਨਾ ਵੀ ਹੁਣ ਭਾਈ ਉਦੈ ਸਿੰਘ ਨੇ ਵੀ ਮੇਰੀ ਮੰਨਣੀ ਨਹੀਂ, ਭਾਈ ਦਇਆ ਸਿੰਘ ਨੇ ਨਹੀਂ ਮੰਨੀ ਹੈ ਨਾ, ਬਾਕੀ ਗੁਰੂ ਕਿਆ ਸਿੱਖਾਂ ਨੇ ਨਹੀਂ ਮੰਨੀ, ਭਾਈ ਉਦੈ ਸਿੰਘ ਕੋਲ ਵੀ ਜਾ ਕੇ ਫਰਿਆਦ ਕਰਕੇ ਵੇਖ ਲਿਆ, ਉਹਨਾਂ ਨੇ ਵੀ ਨਹੀਂ ਮੰਨੀ। ਜਦੋਂ ਉਹਨਾਂ ਨੇ ਵੀ ਇਹਨਾਂ ਦੀ ਨਾ ਮੰਨੀ, ਭਾਈ ਦੁਨੀ ਚੰਦ ਦੀ ਨਾ ਮੰਨੀ, ਫਿਰ ਉਹਨਾਂ ਨੂੰ ਛੱਡ ਕੇ
1: ਆਇਓ ਤਸਤ ਵਿਸਾਲਾ,
0: ਕਹਿੰਦੇ ਫਿਰ ਚੱਲ ਕੇ ਮੇਰੇ ਕੋਲ ਆ ਗਏ। ਮੇਰੇ ਕੋਲ ਆ ਕੇ ਫਿਰ ਇਹਨਾਂ ਨੇ ਵਿਚਾਰ ਆਖੀ ਹੈ,
1: ਨਿਕਟ ਸੁਣਾਵਣ ਲਾਗਾ,
0: ਸਾਡੇ ਕੋਲ ਬਹਿ ਕੇ ਹੁਣ ਜਿਹੜੇ ਇਤਿਹਾਸ ਸੁਣਾ ਰਹੇ ਲਿਖ ਰਹੇ ਨੇ ਉਹੀ ਕਹਿ ਰਹੇ, ਕਹਿੰਦੇ ਵੀ ਮੈਂ ਉੱਥੇ ਗੁਰੂ ਪਾਤਸ਼ਾਹ ਦੇ ਸਿੱਖਾਂ ਵਿੱਚ ਹੀ ਸਾਂ, ਅਤੇ ਹੁਣ ਭਾਈ ਉਦੈ ਸਿੰਘ ਤੋਂ ਮਗਰੋਂ ਮੇਰੇ ਕੋਲ ਆ ਗਏ, ਮੇਰੇ ਕੋਲ ਬਹਿ ਕੇ ਫਿਰ ਮੈਨੂੰ ਸੁਣਾਉਣ ਲੱਗੇ ਹਨ।
1: ਦੇਖੋ ਹਮਨੇ ਕਿਹਾ ਗੁਰ ਜਾਗਾ,
0: ਕਹਿੰਦੇ ਵੇਖੋ ਭਾਈ ਆਪਾਂ ਨਾ ਗੁਰੂ ਦੀਆਂ ਇਸ ਤਰੀਕੇ ਨਾ ਵੀ ਆਪਾਂ ਗੁਰੂ ਪਾਤਸ਼ਾਹ ਦੀ ਜਗ੍ਹਾ ਦੇ ਉੱਤੇ ਕਿਹਨਾਂ ਨੂੰ ਸਥਾਪਨਾ ਦੇ ਦਿੱਤੀ, ਵੀ ਆਪਾਂ ਗੁਰੂ ਸਾਹਿਬ ਦੀ ਗੁਰਤਾ ਗੱਦੀ ਉੱਤੇ ਕਿਹਨਾਂ ਨੂੰ ਬਿਠਾਇਆ ਹੈ।
1: ਸਗਰੀ ਸੰਗਤ ਚਰਨ ਚੁਕਾਈ,
0: ਵੀ ਸਾਰੀ ਸੰਗਤ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਦੀ ਹੈ।
1: ਸੋ ਅਬ ਪੇਸ਼ ਹਮਾਰੇ ਆਈ,
0: ਪਰ ਉਹ ਹੁਣ ਸਾਡੇ ਮਗਰ ਸਾਰੇ ਪਏ ਹੋਏ ਨੇ, ਵੀ ਸੰਗਤ ਉਹਨਾਂ ਅੱਗੇ ਝੁਕਦੀ ਹੈ ਪਰ ਉਹ ਸਾਡੇ ਪੇਸ਼ ਆਏ ਹਨ।
1: ਮਾਝੇ ਕੇ ਸਿੱਖ ਗਣ ਮੈਂ ਲਿਆਇਓ,
0: ਕਹਿੰਦੇ ਵੀ ਮਾਝੇ ਦੇ ਜਿਹੜੇ ਸਿੱਖ ਨੇ ਉਹ ਸਮੂਹ ਦੇ ਵਿੱਚ ਲੈ ਕੇ ਆਏ ਹਨ।
1: ਅਬ ਚਾਹਤ ਗਜ ਤੇ ਤੁੜਵਾਇਓ,
0: ਤੇ ਹੁਣ ਉਹਨਾਂ ਸਾਰਿਆਂ ਨੂੰ ਹੁਣ ਹਾਥੀ ਤੋਂ ਮਰਵਾਉਣਾ ਚਾਹੁੰਦੇ ਨੇ। ਪਹਿਲੋਂ ਮਾਝੇ ਦੇ ਇਲਾਕੇ ਦੇ ਵਿੱਚੋਂ ਸਿੱਖ ਇਕੱਠੇ ਕੀਤੇ ਵੱਡੇ ਸਮੂਹ ਦੇ ਵਿੱਚ, ਤੇ ਹੁਣ ਉਹਨਾਂ ਸਾਰਿਆਂ ਨੂੰ ਹਾਥੀ ਦੇ ਕੋਲੋਂ ਮਰਵਾਉਣਾ ਚਾਹੁੰਦੇ ਹਨ। ਆਪਾਂ ਦੋਵੇਂ ਨਜ਼ਦੀਕੀ ਹਾਂ, ਦੋਵੇਂ ਆਪਾਂ ਇੱਕ ਦੂਜੇ ਦੇ ਨਜ਼ਦੀਕੀ ਹਾਂ, ਤੁਸੀਂ ਮੇਰੇ ਨਜ਼ਦੀਕ ਹੋ, ਮੈਂ ਤੁਹਾਡੇ ਨਜ਼ਦੀਕ ਹਾਂ।
1: ਦੁੱਖ ਮੈਂ ਦੁਖੀ ਸੁਖੀ ਸੁਖ ਜਉ,
0: ਤੇ ਆਪਾਂ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹਾਂ, ਵੀ ਦੁੱਖ ਦੇ ਵਿੱਚ ਦੁਖੀ ਵੀ ਹੁੰਦੇ ਹਾਂ, ਸੁੱਖ ਦੇ ਵਿੱਚ ਸੁਖੀ ਵੀ ਹੁੰਦੇ ਹਾਂ, ਵੀ ਆਪਾਂ ਦੁੱਖ ਸੁੱਖ ਦੇ ਵਿੱਚ ਸਾਥੀ ਹਾਂ।

0: ਆਣ ਮੁਝ ਭਾਰੀ।
1: ਭਾਈ ਹੁਣ ਤੁਸੀਂ ਵੇਖੋ ਵੀ ਮੇਰੇ ਉੱਤੇ ਤੇ ਭਾਰੀ ਆਪਦਾ ਆਣ ਪਈ ਹੈ, ਭਾਵ ਮੇਰੇ ਉੱਤੇ ਤੇ ਬੜੀ ਮੁਸ਼ਕਲ ਆਣ ਪਈ ਹੈ। ਤੁਹਾਨੂੰ ਵੀ ਪਤਾ ਹੈ ਵੀ ਮੇਰੇ ਉੱਤੇ ਬੜੀ ਵੱਡੀ ਮੁਸ਼ਕਲ ਆਈ ਹੈ।
0: ਸੰਗੀ ਬਣ ਕੇ ਲਿਓ ਉਭਾਰੀ,
1: ਹੁਣ ਤੂੰ ਮੇਰਾ ਸਾਥੀ ਬਣ ਕੇ ਮੈਨੂੰ ਬਚਾ ਲਾ, ਨਹੀਂ ਤੇ ਭਾਈ ਜਿਹੜੀ ਮੁਸ਼ਕਲ ਆਉਣ ਪਈ ਹੈ ਵੀ ਇਹਦੇ ਵਿੱਚ ਤੂੰ ਹੁਣ ਆਪਾਂ ਦੁੱਖ ਸੁੱਖ ਦੇ ਵਿੱਚ ਸਾਥੀ ਹਾਂ। ਪਹਿਲਾਂ ਉਹਨਾਂ ਨੇ ਕਿਹਾ ਵੀ ਹੁਣ ਮੇਰੇ ਤੇ ਦੁੱਖ ਆ ਪਿਆ ਤੇ ਤੁਸੀਂ ਮੈਨੂੰ ਇਸ ਦੁੱਖ ਤੋਂ ਹੁਣ ਆਪ ਬਚਾ ਲਵੋ।
0: ਕੈ ਮਿਲ ਜੁੱਧ ਹਟਾਵਣ ਕਰੋ,
1: ਬਸ ਕਿਸੇ ਤਰੀਕੇ ਗੁਰੂ ਸਾਹਿਬ ਨੂੰ ਮਿਲ ਕੇ ਨਾ ਇਹ ਯੁੱਧ ਬੰਦ ਕਰਵਾ ਦਿਓ, ਵੀ ਸਵੇਰ ਤੋਂ ਪਹਿਲਾਂ ਪਹਿਲਾਂ ਜੰਗ ਵਾਲੀ ਵਿਚਾਰ ਖਤਮ ਹੋ ਜੇ, ਵੀ ਗੁਰੂ ਸਾਹਿਬ ਨੂੰ ਮਿਲੋ ਤੇ ਮਿਲ ਕੇ ਕਿਸੇ ਤਰ੍ਹਾਂ ਯੁੱਧ ਹਟਵਾ ਦੇਵੋ।
0: ਕਹਿ ਹੋਏ ਸੰਗ ਪਾਜ ਚੱਲ ਪਰੋ,
1: ਕਹਿੰਦੇ ਵੀ ਜੇ ਨਹੀਂ ਤੁਸੀਂ ਹਟਵਾ ਸਕਦੇ ਜੰਗ ਫਿਰ ਇੱਦਾਂ ਕਰ ਵੀ ਮੇਰੇ ਨਾਲ ਰਲ ਕੇ ਆਪਾਂ ਇੱਥੋਂ ਭੱਜਦੇ ਹਾਂ, ਆਪਾਂ ਦੋਵੇਂ ਦੌੜ ਚੱਲਦੇ ਹਾਂ। ਹੁਣ ਭਾਈ ਦੁਨੀ ਚੰਦੇ ਇਹ ਕਹਿ ਰਹੇ ਨੇ ਵੀ ਜਾਂ ਤਾਂ ਜੰਗ ਬੰਦ ਕਰਵਾ ਦਿਓ ਅਤੇ ਜਾਂ ਫਿਰ ਤੂੰ ਮੇਰੇ ਨਾਲ ਚੱਲ ਅਤੇ ਆਪਾਂ ਦੋਵੇਂ ਇੱਥੋਂ ਹੁਣ ਦੌੜ ਜਾਂਦੇ ਹਾਂ, ਆਪਾਂ ਇੱਥੇ ਰਹਿੰਦੇ ਹੀ ਨਹੀਂ, ਗੁਰੂ ਸਾਹਿਬ ਨੂੰ ਛੱਡ ਕੇ ਆਪਾਂ ਚੱਲਦੇ ਹਾਂ।
0: ਇਸ ਮੈਂ ਗੁਰ ਕੇ ਲੱਛਣ ਕੋਈ ਨਾ,
1: ਇਹ ਹੈ ਜੀ ਮੰਦੀ ਮਤ ਦੀ ਨਿਸ਼ਾਨੀ। ਹੁਣ ਮਨ ਇੰਨਾ ਕੁ ਡੋਲ ਗਿਆ, ਇੰਨਾ ਕੁ ਡੋਲ ਗਿਆ ਵੀ ਭਰੋਸਾ ਰਿਹਾ ਇੱਕ ਖਿੰਨ ਇੱਕ ਰਤਾ ਮਾਤਰ ਵੀ ਭਰੋਸਾ ਨਹੀਂ ਰਿਹਾ। ਇੱਥੋਂ ਤੱਕ ਭਾਈ ਦੁਨੀ ਚੰਦ ਦੀ ਸ਼ਬਦਾਵਲੀ ਵਿਗੜ ਗਈ ਕਹਿ ਲਓ, ਨਿਘਰ ਗਈ ਕਹਿ ਲਓ, ਵੀ ਉਹਨਾਂ ਕੋਲ ਬਹਿ ਕੇ ਇੱਥੋਂ ਤੱਕ ਕਹਿ ਰਹੇ ਨੇ ਵੀ ਇਹਨਾਂ ਦੇ ਵਿੱਚ ਤੇ ਗੁਰੂ ਵਾਲਾ ਕੋਈ ਗੁਣ ਹੀ ਨਹੀਂ ਰਿਹਾ ਹੈ।
0: ਸਮੀਪ ਅਵਿਲੋਕੇ ਲੋਏ ਨਾ,
1: ਕਹਿੰਦੇ ਵੀ ਮੈਂ ਇਹਨਾਂ ਦੇ ਕੋਲ ਰਹਿ ਕੇ ਵੇਖਿਆ, ਰਹਿ ਸਮੀਪ, ਸਮੀਪ ਮਤਲਬ ਨੇੜੇ, ਰਹਿ ਮੈਂ ਨੇੜੇ ਰਹਿ ਕੇ ਅਵਿਲੋਕੇ ਵੇਖਿਆ, ਲੋਇਨ ਆਪਣੀਆਂ ਅੱਖਾਂ ਨਾਲ ਮੈਂ ਵੇਖਿਆ ਹੈ।
0: ਬਾਬ ਕਰਤਾਰਪੁਰੇ ਚੱਲ ਬਰੈ,
1: ਵੀ ਹੁਣ ਆਪਾਂ ਇੱਥੇ ਨਹੀਂ ਰਹਿਣਾ, ਹੁਣ ਆਪਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚੱਲਦੇ ਹਾਂ।
0: ਧੀਰ ਮਲਕੋ ਵੱਡ ਗੁਰ ਕਰੈ,
1: ਇਹਨਾਂ ਨੂੰ ਛੱਡੋ, ਹੁਣ ਆਪਾਂ ਚੱਲ ਕੇ ਬਾਬਾ ਧੀਰ ਮਲ ਜੀ ਨੂੰ ਗੁਰੂ ਬਣਾਉਂਦੇ ਹਾਂ, ਇਹਨਾਂ ਵਿੱਚ ਕੋਈ ਗੁਰੂ ਵਾਲਾ ਗੁਣ ਨਹੀਂ ਹੈ।
0: ਸੰਗਤ ਸਗਰੀ ਥਾਂ ਲਈ ਜਾਵੇ,
1: ਤੇ ਸਾਰੀ ਸੰਗਤ ਨੂੰ ਵੀ ਆਪਾਂ ਉੱਥੇ ਲੈ ਚੱਲਦੇ ਹਾਂ, ਇੱਥੇ ਰਹਿਣ ਹੀ ਕੋਈ ਨਹੀਂ ਦੇਣਾ, ਇੱਥੇ ਰਹਿਣ ਕੋਈ ਨਹੀਂ ਦੇਣਾ, ਆਪਾਂ ਚੱਲਦੇ ਹਾਂ ਭਾਈ ਦੋਵੇਂ ਜਣੇ ਹਨ ਅਤੇ ਸਾਰੇ ਸੰਗਤ ਨੂੰ ਵੀ ਲੈ ਚੱਲਦੇ ਹਾਂ, ਆਪਾਂ ਕਰਤਾਰਪੁਰ ਸਾਹਿਬ ਚੱਲ ਕੇ ਅਤੇ ਬਾਬਾ ਧੀਰ ਮੱਲ ਜੀ ਨੂੰ ਗੁਰੂ ਬਣਾਉਂਦੇ ਹਾਂ।
0: ਅਣਕ ਅਰੋਕਣ ਕੋ ਅਰਪਾਵੈ,
1: ਉੱਥੇ ਜਾ ਕੇ ਆਪਾਂ ਬੜੀਆਂ ਭੇਟਾਵਾਂ ਉਹਨਾਂ ਨੂੰ ਅਰਪਣ ਕਰਾਂਗੇ।
0: ਗੁਰੂ ਕਰਨ ਤੋਂ ਹਮਰੇ ਹੱਥ ਹੈ,
1: ਗੁਰੂ ਬਣਾਉਣਾ ਤੇ ਸਾਡੇ ਹੱਥ ਹੀ ਹੈ, ਮਸੰਦਾਂ ਨੇ ਗੁਰੂ ਬਣਾਉਣਾ, ਆਪਾਂ ਚੱਲ ਕੇ ਉਹਨਾਂ ਨੂੰ ਗੁਰੂ ਬਣਾ ਲੈਂਦੇ ਹਾਂ।
0: ਜੈ ਸੰਗਤ ਜੁੱਤ ਟੇਕ ਹੈ ਮੱਥੇ,
1: ਜਿੱਥੇ ਜਾ ਕੇ ਸੰਗਤ ਨੇ ਮੱਥਾ ਟੇਕ ਦਿੱਤਾ ਹੈ, ਜਿੱਥੇ ਜਾ ਕੇ ਸੰਗਤ ਨੇ ਨਮਸਕਾਰ ਕਰ ਦੇਣੀ ਹੈ।
0: ਰਹੀ ਚੌਦਿਸ਼ ਕੇ ਸਿੱਖ ਆਵੇ,
1: ਜਿੱਥੇ ਸੰਗਤ ਪਹੁੰਚ ਗਈ ਉੱਥੇ ਫਿਰ ਸਾਰੀਆਂ ਦਿਸ਼ਾਵਾਂ ਤੋਂ ਸਿੱਖਾਂ ਨੇ ਆਪੇ ਆ ਜਾਣਾ, ਆਪਾਂ ਬਸ ਜਾ ਕੇ ਇੱਕ ਵਾਰੀ ਨਮਸਕਾਰ ਕਰਨੀ ਹੈ, ਸਾਰੀ ਸੰਗਤ ਨੇ ਵੀ ਉੱਥੇ ਆ ਜਾਣਾ, ਫਿਰ ਚਾਰੇ ਦਿਸ਼ਾਵਾਂ ਤੋਂ ਜਿੰਨੀ ਸੰਗਤ ਆਇਆ ਕਰੇਗੀ ਅਨੰਦਪੁਰ ਸਾਹਿਬ ਨਹੀਂ ਕੋਈ ਪਹੁੰਚਦਾ, ਸਾਰੇ ਫਿਰ ਕਰਤਾਰਪੁਰ ਸਾਹਿਬ ਪਹੁੰਚਿਆ ਕਰਨਗੇ।
0: ਗੁਰੂ ਜਾਣ ਕੇ ਸੀਸ ਨਿਵਾਵੇ,
1: ਉੱਥੇ ਜਾ ਕੇ ਫਿਰ ਗੁਰੂ ਸਾਹਿਬ ਜਾਣ ਕੇ ਬਾਬਾ ਧੀਰ ਮੱਲ ਜੀ ਨੂੰ ਗੁਰੂ ਜਾਣ ਕੇ ਉਹਨਾਂ ਅੱਗੇ ਸਿਰ ਨਿਵਾਵਣਗੇ।
0: ਧੀਰ ਮੱਲ ਅੱਗੇ ਬਹੁ ਵਾਰੀ,
1: ਅੱਗੇ ਵੀ ਬਾਬਾ ਧੀਰ ਮੱਲ ਜੀ ਬੜੀ ਵਾਰ,
0: ਸਿੱਖ ਤੁਮ ਸਦਨ ਮਜਾਰੀ,
1: ਤੁਹਾਡੇ ਕੋਲ ਆਪਣੇ ਸਿੱਖਾਂ ਨੂੰ ਉਹਨਾਂ ਨੇ ਭੇਜਿਆ, ਅੱਗੇ ਵੀ ਬੜੀ ਵਾਰ ਉਹ ਆਪਣੇ ਸੇਵਕ ਭੇਜੇ ਹਨ।
0: ਬਾਜ ਪਠ ਦੀਜੇ,
1: ਉਹਨਾਂ ਨੇ ਹਨਾ ਮਨ ਦੇ ਵਿੱਚ ਵਿਚਾਰ ਕਰਕੇ ਕਲਗੀ ਜਗਾ ਬਾਜ ਇਹ ਸਾਰਾ ਕੁਛ ਆਪਾਂ ਪਹਿਲਾਂ ਭੇਜ ਦਿੰਦੇ ਹਾਂ।
0: ਵੱਡ ਉਪਕਾਰ ਮੋਏ ਪਰ ਕੀਜੇ,
1: ਉਹਨਾਂ ਨੇ ਮੈਨੂੰ ਬੜੀ ਵਾਰ ਆਖਿਆ, ਮੇਰੇ ਉੱਤੇ ਬੜਾ ਉਪਕਾਰ ਉਹਨਾਂ ਨੇ ਕੀਤਾ ਹੈ, ਉਪਕਾਰ ਕਰਦਿਆਂ ਹੋਇਆ ਨਾ ਬੜੀਆਂ ਉਹਨਾਂ ਨੇ ਵਸਤੂਆਂ ਪਦਾਰਥ ਵੀ ਮੈਨੂੰ ਦਿੱਤੇ ਨੇ, ਔਰ ਇਹ ਪਹਿਲੀ ਵਾਰ ਨਹੀਂ, ਇਦੋਂ ਪਹਿਲਾਂ ਵੀ ਕਈ ਵਾਰ ਉਪਕਾਰ ਉਹ ਕਰ ਮੇਰੇ ਉੱਤੇ ਉਹਨਾਂ ਕੀਤੇ ਹਨ।
0: ਚਾਹੋ ਦਰਬ ਮੋਏ ਤੇ ਜੇਤਾ,
1: ਔਰ ਜਿੰਨਾ ਧਨ ਤੁਸੀਂ ਮੇਰੇ ਤੋਂ

0: ਇਹ ਘਰ ਤੇ ਸਾਡੀ ਵਡਿਆਈ ਬਹੁਤ ਵੱਧ ਜਾਣੀ ਹੈ, ਕਿਉਂ ਭਾਈ ਸਾਲੋ ਦਾ ਘਰਾਣਾ ਨਾ। ਇਸ ਕਰਕੇ ਭਾਈ ਦੁਨੀ ਚੰਦ ਜੀ ਨੂੰ, ਉਹ ਭਾਈ ਦੁਨੀ ਚੰਦ ਕਹਿ ਰਿਹਾ ਵੀ ਮੈਨੂੰ ਤੇ ਬੜੀ ਵਾਰੀ ਉਹਨਾਂ ਨੇ ਕਿਹਾ ਵੀ ਇੱਥੇ ਆ ਜਾ, ਜੇ ਤੂੰ ਇੱਥੇ ਆ ਜਾਏਗਾ ਤੇ ਇਹਦੇ ਨਾਲ ਮੇਰੀ ਵੀ ਬੜੀ ਵਡਿਆਈ ਵੱਧ ਜਾਵੇਗੀ।
1: ਜਗਤ ਆਏ ਸਮੁਦਾਈ,
0: ਫਿਰ ਸਾਰਾ ਜਗਤ ਮੇਰੇ ਕੋਲ ਚੱਲ ਕੇ ਇੱਥੇ ਆਇਆ ਕਰੇਗਾ।
1: ਪ੍ਰਤੀਕਤ ਤੁਮਕੋ ਸੋਈ,
0: ਮੈਂ ਤੇ ਹਮੇਸ਼ਾ ਤੁਹਾਨੂੰ, ਇਹ ਹੁਣ ਭਾਈ ਦੁਨੀ ਚੰਦ ਬਾਬਾ ਧੀਰਮਲ ਵੱਲੋਂ ਕਹਿ ਰਹੇ, ਉਹ ਤੇ ਮੈਨੂੰ ਸਦਾ ਹੀ ਉਡੀਕਦੇ ਨੇ, ਇਹ ਉਹੀ ਮੈਨੂੰ ਆਖਦੇ ਹਨ।
1: ਨਿਕਸੋ ਚਲੋ ਮਿਲੇ ਅਬਦੋਈ,
0: ਨੇ ਹੁਣ ਆਪਾਂ ਚੱਲਦੇ ਹਾਂ ਇੱਥੋਂ, ਦੋਵੇਂ ਨਿਕਲਦੇ ਹਾਂ, ਦੋਵੇਂ ਜਣੇ ਇੱਥੋਂ ਆਨੰਦਪੁਰ ਸਾਹਿਬ ਛੱਡਦੇ ਹਾਂ ਅਤੇ ਜਾ ਕੇ ਆਪਾਂ ਗੁਰੂ ਬਾਬਾ ਧੀਰਮਲ ਜੀ ਨੂੰ ਮਿਲਦੇ ਹਾਂ। ਗੁਰੂ ਕਲਗੀਧਰ ਸਾਹਿਬ ਨੂੰ ਛੱਡ ਕੇ ਬਾਬਾ ਧੀਰਮਲ ਜੀ ਨਾਲ ਆਪਣਾ ਮੇਲ ਕਰਦੇ ਹਾਂ। ਇਹ ਸਾਰੀਆਂ ਵਿਚਾਰਾਂ ਭਾਈ ਗੁਰਬਖਸ਼ ਸਿੰਘ ਜੀ ਨਾਲ ਨਾ ਭਾਈ ਦੁਨੀ ਚੰਦ ਜੀ ਕਰ ਰਹੇ ਨੇ ਅਤੇ ਕੀ ਫੈਸਲਾ ਕਰਦੇ ਨੇ, ਭਾਈ ਗੁਰਬਖਸ਼ ਸਿੰਘ ਅੱਗੋਂ ਕੀ ਜਵਾਬ ਦਿੰਦੇ ਨੇ ਅਤੇ ਫਿਰ ਦੁਨੀ ਚੰਦ ਕਿਹੜੀਆਂ ਕਿਹੜੀਆਂ ਵਿਚਾਰਾਂ ਨੇ ਜਿਹੜੀਆਂ ਆਪਣੀ ਜ਼ੁਬਾਨ ਤੋਂ ਗੁਰੂ ਸਾਹਿਬ ਲਈ ਆਖਦਾ, ਕਿਹੜੇ ਕਿਹੜੇ ਬੋਲ ਆਖਦਾ ਆਪ ਸੰਗਤਾਂ ਆਪਣੀਆਂ। ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਥ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ

ਆਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾਂ ਮਤ ਉੱਚੀ ਮਤ ਪਤ ਦਾ ਰਾਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ।

ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕਉ ਕਮੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਵਾਰ ਚੜਾਇਆ ਬੇੜੇ। ਜਾ ਤਿਸ ਪਾਵੈ ਤਾ ਹੁਕਮ ਮਨਾਵੈ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮਿੰਨਰ ਪਾਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਾਓ। ਨਿਤਨ ਜਿਹੜੇ ਸੰਭਾਲੀ ਅੰਨਾ ਦੇਖੇਗਾ ਦੇਵਨਹਾਰ, ਤੇਰੇ ਦਾਨ ਨੇ ਕੀਮਤ ਨਾ ਪਾਇ ਤੇਰਾ ਤੇ ਕਵਣ ਸ਼ੁਮਾਰ। ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਸੀਸਣੀਆਂ ਜੇ ਹੋਵੇ ਸਹਿਸਿਓ ਮੇਲ, ਕਰ ਕਰਿਓ ਪਹੁੰਚਾ ਸਦੜੇ ਨਿਤਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ। ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰ ਅਪਣਾਈ ਤੋਏ ਰਾਮ। ਬੇਸ ਵਿੱਚ ਸਿਆ ਕਣੀਆਂ ਪੈਰਾਂ ਦਿੱਤੇ ਬਾਰੀ ਮਾਹੁਆ, ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਬੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਰ ਰਵ ਚਾਂਦੀ ਭਗਵਾਨੇ, ਤਾਰਿਕਾ ਮੰਡਲ ਜਨਕ ਮੋਤੀ, ਤੂੰ ਮੱਲਾ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨੱਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾ ਇਕ ਤੋਏ, ਸਹਿਸ ਪਦ ਮਲਨ ਨੇਕ ਪਦ, ਗੰਧ ਵਿੰਦ ਸਹਿ ਤਮ ਗੰਧ ਦੇ ਵਿਚਲਤ ਮੋਏ, ਸਭ ਮੈਂ ਜੋਤ ਜੋਤ ਹੈ ਸੋਏ, ਤਿਹਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ, ਅਰ ਚਰਨ ਕਲਮ ਕ੍ਰੰਦ ਲੋ ਵਿਦਮਨ ਵੰਦਨ, ਮੋਇ ਆਈ ਪਿਆਸਾ ਕਿਰਪਾ ਚਲਦੇ ਨਾਨਕ ਸਾਰੰਗ ਕੋ, ਜਾਤੇ ਤੇਰੇ ਨਾਇ ਵਰਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ, ਪੂਰਵ ਲਿਖ ਲਿਖੀ ਗੁਰ ਪਾਇਆ ਮਨ ਨਾਲ ਲਿਮਣ ਮੰਡਾਏ, ਕਰ ਸਾਧੂ ਅੰਜਲੀ ਬਨ ਵੱਡਾ ਹੈ, ਕੱਢਣ ਡੋਤ ਬਨ ਵੱਡਾ ਹੈ ਰਹਾਓ, ਸਕਦਰ ਸਾਧਨਾ ਜਾਣੇ ਅੰਤਰ ਹਉਮੈ ਕੰਡਾਏ, ਜਿਉਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ

ਦੱਖਣ ਹੈ ਪੂਬ ਅਰ ਪਛਿਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਿਮ ਧਰਿਆ ਸੋਈ ਨਾਮ ਅਛਲ ਭਗਤੇ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਾਧਿਕ ਸਿੱਧ ਸਮਾਧ ਹਰਾ ਸਿਮਰੇ ਨਿਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਅਰ ਅਰ ਸੂਰ ਨਾਮ ਉਲਾਸ ਹੈ ਸਹਿਲ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤੇ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਣ ਸਿਵਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ

ਸੋਈ ਨਾਮ ਅਛਲ ਭਗਤੇ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਤੇ ਆਵੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾ ਮਹ ਚਰਨ ਚਿਤ ਅੰਮ੍ਰਿਤ ਰਸਿਆ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗਬੀਰ ਗੁਰੂ ਮਤ ਸਤਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤੇ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਅਛਲ ਭਗਤੇ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ।

अर साधक सिद्ध नर नाम खंड ब्रह्मंड तारे जेहे नाम समाधे हर सो

सत पाए संगत सगण गुरु मत निर्वैर लीना। जिस धीरज तुर तवल तुजा सेत।

हृदय बसै अकहियो, सोई रस तिन ही जातो, मुखो भगत उचरै।

ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੈ ਸ਼ਰਨ ਪਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਪੈ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆਉ ਪਲਕ ਡੁਬੰਤੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦ੍ਰਿਦ੍ਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਬੀ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ

कुसम बसंत घनंत नावे, रावसास किरण उदर सागर को, रावसास किरण

ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਬਾਲਤਾ ਦ੍ਰਹਿਪੁਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਰਾਗ ਸੋਰਠ ਦੀ ਵਾਰ ਦੇ ਵਿੱਚੋਂ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸਲੋਕ ਰੂਪ ਦੇ ਵਿੱਚ ਪਾਵਨ ਹੁਕਮ ਹੋਇਆ ਹੈ, ਜੋ ਸਤਿਗੁਰਾਂ ਦੇ ਵਿੱਚ ਪਾਵਨ ਅੰਗ 643 ਅਤੇ 644 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ। ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ

लिख नावे तो महलिया, लिख नावे तरल महलिया।